Thank you.

Thank you.

0: ਮਹੱਲਾ ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਏ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈਸ਼ਵਨੀ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਾਜੀ ਕ੍ਰਿਆ।

ਅਸਾ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਿੰਘ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸਤਿਗੁਰ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਆਪ ਜੀ ਦੇ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਸੋ ਖਜ਼ਾਨੇ ਭਰਪੂਰ ਕਰਨੇ, ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ, ਯਾਤਰਾ ਸਫਲੀ ਕਰਨੀ।

Thank you.

Thank you.

ಪ್ರೇಮ

Let's go.

Thank you.

ਸਰਦਾਰ ਹਰਮਨਜੀਤ ਸਿੰਘ ਸਰਦਾਰ ਅਜਮੇਰ ਸਿੰਘ ਜੀ ਸਰਦਾਰ ਲੰਗਰਾਲ

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਇਹ ਸਵਈਆ ਮਗਰ ਸਮੇਂ ਸਭ ਸ਼ਾਮ ਕੇ ਸੰਗ ਹੋਏ ਖੇਲਤ ਥੀ ਮਨ ਆਨੰਦ ਪਾਈ ਸੀਤ ਲਗੇ ਤਬ ਦੂਰ ਕਰੇ ਹਮ ਸ਼ਾਮ ਕੇ ਅੰਗ ਸੋ

Thank you.

ਸਿਮਰਤੇ ਰਾਮ ਪ੍ਰਮਾਣਾ ਦੀ ਜਨਾ ਆਨੰਦ ਕੋ ਅੰਕਾਰ ਸਾਧ

साहब श्री गोविंद चंद्र जी महाराज

ਸੰਗਠਿਆ

Thank you.

Thank you.

Sarva naam kata

ਤਨ ਦੁਖ ਕਿਸ਼ਨ ਪਾਪ

ਨਾਨਕ ਉਦਰੀ ਨਾਮ ਸਰਣਾਈ ਨਾਨਕ ਚਾਉ ਗਿਰਦ ਹਮਾਰਾ ਸਤਿਗੁਰ ਪੂਰਾ ਰਾਮ ਨਾਮ ਔਖਦ ਰਾਮ ਔਖਦ ਬਲਾਈ

ಸದಾ ಸುಖ ಮನವಸ ಸುಖ ಮನಸಾರ ಗೋರೆ ನಾವ ನಿಜ ನಿಜ ನಾವ ನಿಜ ಜನ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦਰਬਾਰ ਦੀਆਂ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਆਪ ਸਭ ਸੰਗਤਾਂ ਨੇ ਪਹਿਲਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 12 ਮਾਹਾ, ਹੁਣ ਮਾਝ ਰਾਗ ਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਉਚਾਰਣ ਕੀਤੇ ਹੋਏ 12 ਮਾਹਾ ਦੇ ਵਿੱਚੋਂ ਹਾੜ ਦੇ ਮਹੀਨੇ ਦੇ ਫਲਾਦੇਸ਼ ਦੇ ਪਾਠ ਨੂੰ ਸਰਵਣ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਿਆਲਤਾ ਕਿਰਪਾਲਤਾ ਕਰਕੇ ਸਾਨੂੰ ਸਭਨਾਂ ਨੂੰ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਆਪਣੇ ਚਰਨਾਂ ਦੇ ਨਾਲ ਜੁੜਨ ਦਾ ਸ਼ੁਭ ਅਵਸਰ ਪ੍ਰਦਾਨ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ।

ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪਣੇ ਇੱਕ ਬੋਲ ਦੇ ਨਾਲ ਇੱਕ ਵਾਕ ਦੇ ਨਾਲ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਨ ਚਿੱਤ ਓਅੰਕਾਰ ਸੈਲ ਯੁਗ ਭਈ ਓਅੰਕਾਰ ਵੇਦ ਨਿਰਮਏ ਇੱਕ ਬਚਨ ਮਾਤਰ ਦੇ ਨਾਲ ਕਰੋੜਾਂ ਬ੍ਰਹਿਮੰਡਾਂ ਵਾਲੀ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਜੀ ਨੇ ਆਪਣੇ ਹੁਕਮ ਦੇ ਅੰਦਰ ਮਰਿਆਦਾ ਵਿੱਚ ਬੰਨ ਕਰਕੇ ਰੱਖਿਆ। ਧਰਤੀ ਦੀ ਆਪਣੀ ਮਰਿਆਦਾ ਹੈ, ਇੱਕ ਬੀਜ ਕੋਈ ਪਾ ਦੇਵੇ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਬਹੁਤਾ ਕਰ ਦਿੰਦੀ ਹੈ। ਨਦੀਆਂ ਦੀ ਆਪਣੀ ਮਰਿਆਦਾ ਹੈ, ਕਿਨਾਰਿਆਂ ਦੇ ਵਿੱਚ ਚੱਲਣਾ ਹੈ, ਸਭਨਾਂ ਦੀ ਤਪਸ਼ ਨੂੰ ਪਿਆਸ ਨੂੰ ਗਰਮੀ ਨੂੰ ਦੂਰ ਕਰਨਾ ਹੈ। ਸਮੁੰਦਰ ਦੀ ਆਪਣੀ ਮਰਿਆਦਾ ਹੈ, ਨਦੀਆਂ ਦਾ ਨਾਲਿਆਂ ਦਾ ਟੋਭਿਆਂ ਦਾ ਜਿੰਨਾ ਵੀ ਜਲ ਜਾ ਕੇ ਸਾਗਰ ਵਿੱਚ ਪੈਂਦਾ ਗਿਆ ਸਾਗਰ ਨੇ ਸਭਨਾਂ ਨੂੰ ਆਪਣਾ ਰੂਪ ਹੀ ਬਣਾਈ ਜਾਣਾ ਹੈ। ਦਰਖਤਾਂ ਦੀ ਆਪਣੀ ਮਰਿਆਦਾ ਹੈ, ਦਰਖਤ ਆਪਣੀ ਛਾਵੇਂ ਕਦੇ ਆਪ ਨਹੀਂ ਪੈਂਦਾ, ਦਰਖਤ ਆਪਣੇ ਫਲ ਕਦੇ ਆਪ ਨਹੀਂ ਖਾਂਦਾ, ਦਰਖਤ ਆਪਣੇ ਤਾਣੇ ਤੋਂ ਪੇਟੇ ਤੋਂ ਆਪਣੀ ਬਣੀ ਹੋਈ ਲੱਕੜੀ ਤੋਂ ਬਣੇ ਹੋਏ ਫਰਨੀਚਰ ਦੇ ਉੱਪਰ ਸੋਫੇ ਕੁਰਸੀ ਦੇ ਉੱਪਰ ਕਦੇ ਆਪ ਨਹੀਂ ਬੈਠਦਾ। ਉਸ ਦੇ ਫਲ, ਉਸ ਦੀ ਛਾਇਆ, ਉਸ ਦੀਆਂ ਲੱਕੜਾਂ ਸਭ ਦੂਜਿਆਂ ਦੇ ਵਾਸਤੇ ਨੇ। ਬੱਦਲਾਂ ਦੀ ਆਪਣੀ ਮਰਿਆਦਾ ਹੈ, ਸਭਨਾਂ ਦੀ ਤਪਸ਼ ਨੂੰ ਹਰਨ ਵਾਸਤੇ ਵਰਖਾ ਕਰਨੀ ਹੈ, ਔੜ ਨੂੰ ਮੇਟ ਦੇਣਾ ਹੈ, ਫਸਲਾਂ ਨੂੰ ਹਰਿਆਵਲਤਾ ਬਖਸ਼ ਦੇਣੀ ਹੈ। ਸਾਧ ਸੰਗਤ ਜੀ, ਇਸੇ ਪ੍ਰਕਾਰ ਪੱਥਰਾਂ ਦੀ ਆਪਣੀ ਮਰਿਆਦਾ ਹੈ, ਪਹਾੜਾਂ ਦੀ ਆਪਣੀ ਮਰਿਆਦਾ ਹੈ, ਪਸ਼ੂਆਂ ਦੀ ਆਪਣੀ ਮਰਿਆਦਾ ਹੈ, ਪੰਛੀਆਂ ਦੀ ਆਪਣੀ ਮਰਿਆਦਾ ਹੈ, ਅਤੇ ਸਾਰੀਆਂ ਮਰਿਆਦਾਵਾਂ ਦੇ ਦਾਤਾ ਹਰੀ ਅਕਾਲ ਪੁਰਖ ਜੀ ਨੇ ਨਾ ਹਰ ਇੱਕ ਵਸਤੂ ਨੂੰ, ਹਰ ਇੱਕ ਸ਼ੈ ਨੂੰ ਥਾਂ ਪਰ ਥਾਂ ਮਰਿਆਦਾ ਵਿੱਚ ਬੰਨ ਕੇ ਰੱਖਿਆ ਹੈ। ਗ੍ਰਸਥੀ ਜੀਵਨ ਦੀ ਆਪਣੀ ਮਰਿਆਦਾ ਹੈ, ਵਿਹੰਗਮਾਂ ਦੀ ਆਪਣੀ ਮਰਿਆਦਾ ਹੈ, ਬਾਣ ਪ੍ਰਸਤੀਆਂ ਦੀ ਆਪਣੀ ਮਰਿਆਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਲ ਦੀ ਆਪਣੀ ਮਰਿਆਦਾ ਹੈ, ਸਦਾ ਨਿਵਾਣ ਵੱਲ ਨੂੰ ਵਹਿਣਾ ਹੈ, ਚੜ੍ਹਦੇ ਨੂੰ ਕਦੇ ਨਹੀਂ ਜਾਂਦਾ। ਇਸੇ ਪ੍ਰਕਾਰ ਆਕਾਸ਼ ਦੀ ਆਪਣੀ ਮਰਿਆਦਾ ਹੈ, ਤਾਰਿਆਂ ਦੀ ਆਪਣੀ ਮਰਿਆਦਾ ਹੈ, ਚੰਦ ਦੀ ਆਪਣੀ ਮਰਿਆਦਾ ਹੈ ਅਤੇ ਸੂਰਜ ਦੀ ਆਪਣੀ ਮਰਿਆਦਾ ਹੈ। ਸਾਧ ਸੰਗਤ ਜੀ, ਜੋ ਸੂਰਜ ਦੀ ਮਰਿਆਦਾ ਹੈ, ਦਿਨ ਵੇਲੇ ਜਗਤ ਦੇ ਜੀਵਾਂ ਨੂੰ ਧਰਤੀ ਨੂੰ ਪ੍ਰਕਾਸ਼ ਦੇਣਾ, ਅਤੇ ਜਿਹੜਾ ਸੂਰਜ ਹੈ ਮੰਨਿਆ ਜਾਂਦਾ ਹੈ ਸੱਤ ਘੋੜਿਆਂ ਵਾਲੇ ਰੱਥ ਦੇ ਉੱਪਰ ਸਵਾਰ ਹੈ, ਆਪਣੀ ਚਾਲੇ ਚੱਲਦਾ ਜਾਂਦਾ ਹੈ, 12 ਰਾਸਾਂ ਅਤੇ 12 ਇਸ ਦੇ ਘਰ ਨੇ। ਇਸ ਪ੍ਰਕਾਰ ਇੱਕ ਇੱਕ ਮਹੀਨੇ ਦੇ ਬਾਅਦ ਘਰ ਬਦਲਦਾ, ਅਤੇ ਜਿਸ ਦਿਨ ਸੂਰਜ ਆਪਣਾ ਘਰ ਬਦਲਦਾ ਉਸ ਨੂੰ ਫਿਰ ਸੰਸਕ੍ਰਿਤ ਕਿਹਾ ਜਾਂਦਾ ਸੰਕ੍ਰਾਂਤ, ਭਾਵ ਤਬਦੀਲੀ ਆਉਣੀ। ਅਤੇ ਗੁਰਮੁਖ ਜਨ ਸਤਿਗੁਰੂ ਜੀ ਦੇ ਹੁਕਮਾਂ ਦੇ ਅਨੁਸਾਰ, ਬਚਨਾਂ ਦੇ ਅਨੁਸਾਰ ਇਸ ਸੰਕ੍ਰਾਂਤੀ ਅਥਵਾ ਸੰਕ੍ਰਾਂਤ ਸ਼ਬਦ ਨੂੰ ਕਹਿੰਦੇ ਨੇ ਸੰਗਰਾਂਦ, ਇਹ ਭਾਸ਼ਾ ਦਾ ਸ਼ਬਦ ਹੈ। ਸੰਗ ਭਲੀ ਪ੍ਰਾਕਾਰ, ਕ੍ਰਾਂਤੀ ਆ ਜਾਣੀ, ਮੌਸਮ ਵਿੱਚ ਬਦਲਾਵ ਹੋਣਾ। ਜਿਵੇਂ ਜਿਵੇਂ ਸੂਰਜ ਧਰਤੀ ਦੇ ਨੇੜੇ ਆਉਂਦਾ ਤਪਸ਼ ਵੱਧਦੀ ਏ, ਜਿਵੇਂ ਜਿਵੇਂ ਧਰਤੀ ਤੋਂ ਦੂਰੀ ਵੱਧਦੀ ਜਾਂਦੀ ਹੈ ਤਿਵੇਂ ਤਿਵੇਂ ਗਰਮੀ ਘੱਟਦੀ ਜਾਂਦੀ, ਫਿਰ ਸਰਦੀ ਆਉਂਦੀ ਹੈ। ਇਹ ਮਰਿਆਦਾ ਹੈ ਨਾ। ਅਤੇ ਸਾਧ ਸੰਗਤ ਜੀ, ਸਰਦੀ ਦੀ ਅਤੇ ਗਰਮੀ ਦੀ ਵੀ ਅਤਿਅੰਤ ਲੋੜ ਹੈ। ਇਸੇ ਪ੍ਰਕਾਰ ਜੇ ਸੂਰਜ ਤਪਸ਼ ਨਾ ਦੇਵੇ ਤਾਂ ਕਣਕਾਂ ਪੱਕਣ ਹੀ ਨਾ, ਫਸਲਾਂ ਪੱਕਣ ਹੀ ਨਾ, ਚੰਦ ਦੀਆਂ ਰਿਸ਼ਮਾਂ ਨਾ ਹੋਣ ਫਲਾਂ ਦੇ ਵਿੱਚ ਰਸ ਭਰਨ ਹੀ ਨਾ, ਵਰਖਾ ਨਾ ਹੋਵੇ। ਇਸੇ ਪ੍ਰਕਾਰ ਭਰੇ ਹੋਏ ਜਿਹੜੇ ਫਲਾਂ ਵਿੱਚ ਰਸ ਨੇ ਉਹ ਪੱਕਣ ਹੀ ਨਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਇੱਕ ਵਸਤੂ ਦੀ ਮਰਿਆਦਾ ਬਣਾਈ ਹੈ। ਬਹੁਤ ਸਾਰੀਆਂ ਫਸਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸਰਦੀ ਲੋੜੀਂਦੀ ਹੈ। ਸਾਧ ਸੰਗਤ ਜੀ, ਹੁਣ ਕੇਸਰ ਗਰਮੀ ਵਿੱਚ ਤਾਂ ਨਹੀਂ ਨਾ ਹੋ ਸਕਦਾ, ਠੰਡੇ ਇਲਾਕੇ 'ਚ ਹੀ ਹੋਣਾ। ਅਤੇ ਜਿਹੜੀਆਂ ਕਣਕਾਂ ਨੇ ਜਦੋਂ ਤਾਂ ਛੋਟੀਆਂ ਨੇ, ਜਿੰਨਾ ਕੱਕਰ ਵੱਧ ਪਵੇ, ਜਿੰਨਾ ਕੋਰਾ ਵੱਧ ਪਵੇ, ਓਨੀਆਂ ਵੱਧ ਹਰੀਆਂ ਹਰਿਆਵਲਤਾ ਦੇ ਸਹਿਤ ਹੁੰਦੀਆਂ ਨੇ। ਅਤੇ ਗੱਭੇ ਆਉਣ ਤੋਂ ਬਾਅਦ ਜਦੋਂ ਪੱਕਣ 'ਤੇ ਆਉਂਦੀਆਂ ਨੇ, ਜਿੰਨੀਆਂ ਲੋਹਾਂ ਵੱਧ ਵਗਣ, ਜਿੰਨੀਆਂ ਤਪਸ਼ ਧੁੱਪਾਂ ਵੱਧ ਲੱਗਣ, ਓਨੀਆਂ ਛੇਤੀ ਪੱਕਦੀਆਂ ਨੇ। ਜੇ ਕੋਰਾ ਨਾ ਪੈਂਦਾ ਹੋਵੇ ਅਤੇ ਬਹੁਤੀ ਹਰਿਆਵਲਤਾ ਇਹਨਾਂ ਦੀ ਵਧੇ ਨਾ, ਅਤੇ ਜੇ ਲੋਹਾਂ ਨਾ ਵਗਦੀਆਂ ਹੋਣ ਤਾਂ ਫਿਰ ਪੱਕਣ ਵੀ ਨਾ। ਜਿਸ ਪ੍ਰਕਾਰ ਦੀ ਸਮੇਂ ਦੇ ਅਨੁਸਾਰ ਸ੍ਰਿਸ਼ਟੀ ਨੂੰ ਜਿਉਂਦਾ ਰੱਖਣ ਵਾਸਤੇ, ਅੱਗੇ ਵਧਾਉਣ ਵਾਸਤੇ ਮੌਸਮ ਦੀ, ਰੁੱਤਾਂ ਦੀ ਲੋੜ ਹੈ ਨਾ। ਪਰਮੇਸ਼ਰ ਜੀ ਨੇ 6 ਰੁੱਤਾਂ ਬਣਾਈਆਂ ਨੇ, 12 ਮਹੀਨੇ ਬਣਾਏ ਨੇ, 7 ਵਾਰ ਬਣਾਏ ਨੇ, ਇਸੇ ਪ੍ਰਕਾਰ 15 ਥਿੱਤਾਂ ਬਣਾਈਆਂ ਨੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਇੱਕ ਚੀਜ਼ ਨੂੰ ਲਾਮਬੰਦ ਕੀਤਾ, ਆਪਣੇ ਨਿਯਮ ਆਪਣੇ ਅਧੀਨ ਕੁਦਰਤ ਵਿੱਚ ਲਿਆ ਕੇ ਰੱਖਿਆ। ਅਤੇ ਇਸ ਕੁਦਰਤ ਦੇ ਮਾਲਕ ਪਰਮੇਸ਼ਰ ਜੀ ਨੇ ਨਾ ਹਰ ਇੱਕ ਵਸਤੂ, ਹਰ ਇੱਕ ਚੀਜ਼, ਹਰ ਇੱਕ ਰੁੱਤ, ਹਰ ਇੱਕ ਮੌਸਮ, ਹਰ ਇੱਕ ਗ੍ਰਹਿ, ਹਰ ਇੱਕ ਉਪਗ੍ਰਹਿ, ਇਸੇ ਪ੍ਰਕਾਰ 5 ਤੱਤਾਂ ਦੀ ਮਰਿਆਦਾ ਬਣਾਈ ਹੈ। ਇਹਨਾਂ ਮਰਿਆਦਾ ਦੇ ਵਿੱਚੋਂ ਇੱਕ ਮਰਿਆਦਾ ਹੈ, ਜਦੋਂ ਸੂਰਜ ਆਪਣਾ ਘਰ ਬਦਲਦਾ ਹੈ, ਆਪਣੀ ਰਾਸ ਨੂੰ ਬਦਲਦਾ ਹੈ, ਉਸ ਦਿਨ ਦਾ ਨਾਮ ਕਿਹਾ ਜਾਂਦਾ ਸੰਗਰਾਂਦ।
ਤੇ ਜਦੋਂ ਸੂਰਜ ਘਰ ਬਦਲਦਾ ਹੈ ਪੂਰੀ ਪ੍ਰਕਿਰਤੀ ਤੇ, ਪੂਰੀ ਸ੍ਰਿਸ਼ਟੀ ਤੇ, ਪੂਰੀ ਮਨੁੱਖਤਾ ਤੇ, ਪੂਰੀ ਲੁਕਾਈ ਤੇ, ਪੂਰੀ ਧਰਤੀ ਤੇ ਉਸ ਦਾ ਪ੍ਰਭਾਵ ਪੈਂਦਾ ਹੈ। ਗਰਮੀ ਹੌਲੀ ਹੌਲੀ ਵੱਧਦੀ ਹੈ ਜਾਂ ਘਟਦੀ ਹੈ, ਸਰਦੀ ਵੱਧਦੀ ਹੈ ਜਾਂ ਘਟਦੀ ਹੈ, ਹਰ ਇੱਕ ਪ੍ਰਾਣੀ ਮਾਤਰ ਦੇ ਜਨ ਜੀਵਨ ਦੇ ਉੱਪਰ ਪ੍ਰਭਾਵ ਪੈਂਦਾ ਨਾ। ਜੇ ਗਰਮੀਆਂ ਵੱਧਦੀਆਂ ਨੇ, ਬਸਤਰ ਬਾਰੀਕ ਚਾਹੀਦੇ ਨੇ, ਪੱਖੇ ਚਾਹੀਦੇ ਨੇ, ਇਸੇ ਪ੍ਰਕਾਰ ਕੂਲਰ ਚਾਹੀਦੇ ਨੇ, ਏਸੀ ਚਾਹੀਦੀ ਹੈ, ਚਾਹੀਦੇ ਨੇ, ਛਾਂ ਦੀ ਲੋੜ ਹੈ। ਅਤੇ ਜੇ ਸਾਧ ਸੰਗਤ ਜੀ ਫਿਰ ਸਰਦੀ ਵੱਧ ਗਈ, ਫਿਰ ਤਪਸ਼ ਦੀ ਲੋੜ ਹੈ, ਹੀਟਰਾਂ ਦੀ ਲੋੜ ਹੈ, ਅੰਗੀਠੀਆਂ ਦੀ ਲੋੜ ਹੈ, ਮੋਟੇ ਵਸਤਰਾਂ ਦੀ ਲੋੜ ਹੈ। ਇਹ ਲੋੜ ਹਰ ਇੱਕ ਪ੍ਰਾਣੀ ਮਾਤਰ ਦੀ ਹੈ। ਹਰ ਇੱਕ ਦੇ ਜੀਵਨ ਦੇ ਵਿੱਚ ਤਬਦੀਲੀ ਆਈ ਨਾ, ਹਰ ਇੱਕ ਦੇ ਜੀਵਨ ਦੇ ਉੱਪਰ ਪ੍ਰਭਾਵ ਪਿਆ ਨਾ। ਇਸ ਪ੍ਰਕਾਰ ਜਦੋਂ ਤਬਦੀਲੀ ਆਉਂਦੀ ਪ੍ਰਭਾਵ ਪੈਂਦਾ ਹੈ ਤੇ ਸਾਧ ਸੰਗਤ ਜੀ ਫਿਰ ਜੋਤਿਸ਼ ਮਤ ਕਹਿੰਦਾ ਇਹ ਸੂਰਜ ਦੀ ਪੂਜਾ ਦਾ ਦਿਨ ਹੈ, ਸੰਗਰਾਂਦ ਵਾਲੇ ਦਿਨ ਸੂਰਜ ਦੀ ਪੂਜਾ ਕੀਤੀ ਜਾਵੇ। ਜਿਹੜੇ ਫਿਰ ਬ੍ਰਾਹਮਣਾਂ ਦੇ ਚੁੰਗਲ ਦੇ ਵਿੱਚ ਵਿਪਰਵਾਦ ਦੇ ਵਿੱਚ ਫਸੇ ਹੋਏ ਲੋਕ ਸਨ, ਫਿਰ ਬ੍ਰਾਹਮਣਾਂ ਦੇ ਕੋਲ ਜਾਂਦੇ, ਜੋਤਿਸ਼ੀਆਂ ਦੇ ਕੋਲ ਜਾਂਦੇ, ਇਹ ਪੰਡਿਤ ਜੀ ਮਹਾਰਾਜ ਕਿਸ ਗ੍ਰਹਿ ਦੀ ਕਿਵੇਂ ਪੂਜਾ ਕਰੀਏ, ਕਿਵੇਂ ਸੂਰਜ ਦਾ ਪੂਜਨ ਕਰੀਏ, ਅਥਵਾ ਇਹ ਜਿਹੜਾ ਅੱਜ ਸੰਗਰਾਂਦ ਦਾ ਦਿਹਾੜਾ ਚੜ੍ਹਿਆ, ਨਵਾਂ ਮਹੀਨਾ ਪ੍ਰਾਰੰਭ ਹੋਇਆ, ਮੇਰਾ ਸੁਖੀ ਕਿਵੇਂ ਬਤੀਤ ਹੋਵੇ। ਅਤੇ ਫਿਰ ਬ੍ਰਾਹਮਣ ਫਿਰ ਪੰਡਿਤ ਆਪਣੇ ਤਰੀਕੇ ਆਪਣੇ ਹਿਸਾਬ ਦੇ ਨਾਲ ਲੋਕਾਂ ਨੂੰ ਚਲਾਉਂਦੇ। ਤੂੰ ਕਿਸੇ ਬ੍ਰਾਹਮਣ ਨੂੰ, ਪੂਜਨੀਕ ਨੂੰ, ਸਨਮਾਨਯੋਗ ਨੂੰ ਇੰਨਾ ਦਾਨ ਦੇ ਤਾਂ ਤੇਰਾ ਭਲਾ ਹੋਵੇਗਾ। ਅਤੇ ਜਿਹੜਾ ਜਿਸਦੇ ਕੋਲ ਚੱਲ ਕੇ ਆਇਆ ਉਸਦੇ ਵਾਸਤੇ ਤਾਂ ਸਨਮਾਨਯੋਗ ਉਹੀ ਹੋਈ ਹੈ ਨਾ। ਫਿਰ ਕਹਿ ਦੇਣਾ ਤੇਰੀ ਫਲਾਨੀ ਮੁੰਦਰੀ ਦੇ ਵਿੱਚ ਫਲਾਨਾ ਨਗ ਪਾਵਾਂਗਾ, ਇੰਨੇ ਹਜ਼ਾਰ ਉਸਦੇ ਉੱਪਰ ਜਾਪ ਕਰਾਂਗਾ, ਤੇਰਾ ਗ੍ਰਹਿ ਸ਼ਾਂਤ ਹੋ ਜਾਵੇਗਾ ਅਤੇ ਇੰਨੀ ਪੁਜਾਰੀ ਲੱਗੇਗੀ। ਹਜ਼ਾਰਾਂ ਲੋਕਾਂ ਨੇ ਜੋਤਿਸ਼ੀਆਂ ਦੇ ਕੋਲ, ਪੰਡਿਤਾਂ ਦੇ ਕੋਲ ਆਉਣਾ ਅਤੇ ਹਜ਼ਾਰਾਂ ਕੋਲੋਂ ਧਨ ਲੈ ਕਰਕੇ ਪੰਡਿਤਾਂ ਨੇ ਤੇ ਧਨਾੜ ਹੁੰਦੇ ਜਾਣਾ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਗਲਤਾਨ ਕਰਦੇ ਜਾਣਾ। ਸਾਧ ਸੰਗਤ ਜੀ, ਗੁਰਮੁਲਾਣਾ ਕੋਈ ਪੰਡਿਤ, ਕੋਈ ਬ੍ਰਾਹਮਣ, ਕੋਈ ਜੋਤਿਸ਼ੀ ਸੁੱਖਾਂ ਦਾ ਦਾਤਾ ਨਹੀਂ। ਪਰਮੇਸ਼ਰ ਜੀ ਨੇ ਸੁੱਖ ਕਿਸੇ ਬ੍ਰਾਹਮਣ ਦੇ ਅਧੀਨ ਨਹੀਂ ਰੱਖੇ ਹੋਏ ਅਤੇ ਨਾ ਕਿਸੇ ਖਜ਼ਾਨੇ ਦਾ ਮਾਲਕ ਬ੍ਰਾਹਮਣ ਨੂੰ ਬਣਾਇਆ ਕਿ ਉਹ ਵੰਡਦਾ ਰਹੇ। ਸਾਰੇ ਖਜ਼ਾਨੇ ਪਰਮੇਸ਼ਰ ਜੀ ਦੇ ਆਪਣੇ ਅਧੀਨ ਨੇ, ਸਾਰੇ ਸੁੱਖ ਪਰਮੇਸ਼ਰ ਜੀ ਦੇ ਆਪਣੇ ਅਧੀਨ ਨੇ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਤੇ ਜਦੋਂ ਦੂਜੇ ਕਿਸੇ ਦੇ ਕੋਲ ਸੁੱਖ ਹੈ ਹੀ ਨਹੀਂ ਤੇ ਉਸਦੇ ਕੋਲੋਂ ਜਾ ਕੇ ਮੰਗਣੇ ਕਿਉਂ ਨੇ? ਸਾਰੇ ਸੁੱਖ ਪਰਮੇਸ਼ਰ ਜੀ ਦੇ ਕੋਲ ਨੇ, ਸਾਰੀਆਂ ਦਾਤਾਂ, ਸਾਰੇ ਭੰਡਾਰੇ, ਸਾਰੇ ਖਜ਼ਾਨੇ ਵਾਹਿਗੁਰੂ ਜੀ ਦੇ ਅਧੀਨ ਨੇ। ਤੇ ਸਤਿਗੁਰੂ ਜੀ ਨੇ ਫਿਰ ਮਰਿਆਦਾ ਬਣਾ ਦਿੱਤੀ, ਭਲਿਓ ਜਿਵੇਂ ਨਿਤਾ ਪ੍ਰਤੀ ਸੰਗਤ ਵਿੱਚ ਆਉਣਾ ਨਾ, ਇਵੇਂ ਸੰਗਰਾਂਦ ਵਾਲੇ ਦਿਨ ਵੀ ਕਿਸੇ ਬ੍ਰਾਹਮਣ, ਕਿਸੇ ਪੁਜਾਰੀ ਦੇ ਕੋਲ ਨਹੀਂ ਚੱਲਿਆ ਜਾਣਾ ਕਿ ਤੁਹਾਨੂੰ ਸੂਰਜ ਦੀ ਪੂਜਾ ਵਿੱਚ ਲਾ ਦੇਵੇ, ਮਤਾ ਤੁਹਾਨੂੰ ਅੱਕਾਂ ਦੀ ਪੂਜਾ ਵਿੱਚ, ਪਿੱਪਲਾਂ ਦੀ ਪੂਜਾ ਵਿੱਚ, ਬੋੜਾਂ ਦੀ ਪੂਜਾ ਵਿੱਚ, ਮਲਿਆਂ ਦੀ ਪੂਜਾ ਵਿੱਚ, ਨਾਗਾਂ ਦੀ ਪੂਜਾ ਵਿੱਚ, ਪਹਾੜਾਂ ਦੀ ਪੂਜਾ ਵਿੱਚ, ਵਿਰਸ਼ਾਂ ਦੀ ਪੂਜਾ ਵਿੱਚ ਲਾ ਦੇਵੇ। ਗੁਰੂ ਘਰ ਦਾ ਸਿਧਾਂਤ ਹੈ ਪੂਜਾ ਅਕਾਲ ਕੀ, ਪੂਜਾ ਹੋ ਰਾਮ ਏਕ ਹੀ ਦੇਵਾ। ਕੇਵਲ ਤਾਂ ਕੇਵਲ ਰਾਮ ਸਰਵ ਵਿਆਪੀ, ਰਾਮ ਪਰਮੇਸ਼ਰ ਜੋ ਦੇਵਾ ਪ੍ਰਕਾਸ਼ ਰੂਪ ਨੇ ਨਾ, ਉਸ ਇੱਕੋ ਇੱਕ ਵਾਹਿਦ ਹਸਤੀ ਨੂੰ ਪੂਜਣਾ ਹੈ ਤੇ ਪਰਮੇਸ਼ਰ ਜੀ ਤੋਂ ਬਿਨਾਂ ਕਿਸੇ ਦੂਜੇ ਦੀ ਪੂਜਾ ਨਹੀਂ ਕਰਨੀ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਕਿਸੇ ਬਾਹਮਣ ਨੂੰ ਨਹੀਂ ਕਹਿਣਾ ਜੀ ਨਵਾਂ ਮਹੀਨਾ ਚੜ੍ਹਿਆ ਤੇ ਮੇਰੀ ਗ੍ਰਹਿ ਪੂਜਾ ਕਰ ਦਿਓ, ਮੇਰਾ ਸੁੱਖਾਂ ਦਾ ਬਤੀਤ ਹੋਵੇ। ਇੱਥੇ ਆ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਖੇ ਸਜਣਾ, ਕੀਰਤਨ ਨੂੰ ਸਰਵਣ ਕਰਨਾ, ਕਥਾ ਵਿਖਿਆਨ ਸਰਵਣ ਕਰਨੇ ਨੇ, ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨਾ ਤੇ ਸੁਣਨਾ, ਫਿਰ ਗੁਰਚਰਨਾਂ ਵਿਖੇ ਅਰਦਾਸ ਕਰਨੀ ਹੈ। ਸੱਚੇ ਪਾਤਸ਼ਾਹ ਜੀ, ਜਿਹੜਾ ਨਵਾਂ ਮਹੀਨਾ ਚੜ੍ਹਿਆ ਨਾ, ਮਹਾਰਾਜ ਆਪ ਜੀ ਦੇ ਭਾਣੇ ਦੇ ਅੰਦਰ ਅੰਮ੍ਰਿਤ ਗੁਰਮਈ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਸੰਗਤ ਦੇ ਵਿੱਚ ਬਤੀਤ ਹੋਵੇ, ਮਹਾਰਾਜ ਆਪ ਜੀ ਦੀ ਸੇਵਾ ਕਰਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਮਹਾਰਾਜ ਜਿਹੜਾ ਨਵਾਂ ਮਹੀਨਾ ਚੜ੍ਹਿਆ, ਕਿਰਪਾਲਤਾ ਕਰੋ, ਘਰ ਪਰਿਵਾਰ ਦੇ ਅੰਦਰ ਸੁੱਖ ਸ਼ਾਂਤੀ ਵਰਤੀ ਰਹੇ, ਆਪ ਜੀ ਦੇ ਨਾਮ ਦੇ ਨਾਲ ਬਾਣੀ ਦੇ ਨਾਲ ਜੁੜੇ ਰਹੀਏ। ਇਹ ਅਰਦਾਸ ਆ ਕਰਕੇ ਪੂਰਿਆਂ ਸਤਿਗੁਰਾਂ ਦੇ ਪਾਸ ਕਰਨੀ ਹੈ, ਪੂਰਿਆਂ ਸਤਿਗੁਰਾਂ ਦਾ ਸੇਵਨ ਕਰਨੇ ਦੇ

0: ਨਾਲ ਸਿਮਰਨ ਕਰਨੇ ਦੇ ਨਾਲ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਤਾਂ ਜਦੋਂ ਸਾਰੇ ਕਾਰਜ ਨਾਮ ਜਪਣ ਦੇ ਨਾਲ ਸਤਿਗੁਰੂ ਜੀ ਦੀ ਅਰਾਧਨਾ ਕਰਨੇ ਦੇ ਨਾਲ ਪੂਰੇ ਹੋਣੇ ਨੇ ਤੇ ਸਤਿਗੁਰੂ ਜੀ ਨੇ ਸਿਧਾਂਤ ਦ੍ਰਿੜ ਕਰਾ ਦਿੱਤਾ, ਭਾਈ ਪੰਡਤਾਂ ਮੁਲਾਣਿਆ ਜੋਤਿਸ਼ੀਆਂ ਪਾਂਧਿਆਂ ਦੇ ਕੋਲ ਨੇ ਤੁਰੇ ਫਿਰਨਾ, ਗੁਰੂ ਘਰ ਆ ਕਰਕੇ ਅਰਦਾਸ ਕਰਨੀ ਹੈ। ਸਾਧ ਸੰਗਤ ਜੀ, ਫਿਰ ਹਰ ਇੱਕ ਮਾਈ ਭਾਈ ਦੇ ਮਨ ਦੇ ਵਿੱਚ ਨਾ ਇੱਕ ਇੱਛਾ ਹੁੰਦੀ ਹੈ ਕਿ ਅੱਜ ਸੰਗਰਾਂਦ ਦਾ ਦਿਹਾੜਾ, ਅੱਜ ਗੁਰੂ ਘਰ ਜਾ ਕਰਕੇ ਹਾਜ਼ਰੀ ਜ਼ਰੂਰ ਭਰੀਏ। ਭਾਵੇਂ ਸਤਿਗੁਰੂ ਜੀ ਦੀ ਮਰਿਆਦਾ ਹੈ ਕਿ ਗੁਰ ਚਰਨਾਂ ਵਿਖੇ ਹਾਜ਼ਰੀ ਹਰ ਰੋਜ਼ ਭਰਨੀ ਹੈ, ਪਰ ਤਾਂ ਵੀ ਅੱਜ ਦੇ ਦਿਨ ਵਾਸਤੇ ਜ਼ਿਆਦਾ ਖਿੱਚ ਆਮ ਜਨ ਸਾਧਾਰਨ ਦੇ ਮਨ ਵਿੱਚ ਹੁੰਦੀ ਹੈ। ਗੁਰੂ ਘਰ ਜਾ ਕਰਕੇ ਹਾਜ਼ਰੀ ਭਰੀਏ, ਮਸਤਕ ਟੇਕੀਏ, ਸਤਿਗੁਰੂ ਜੀ ਦੀ ਚਰਨ ਵੰਦਨਾ ਕਰੀਏ, ਭੇਟਾ ਅਰਪਣ ਕਰੀਏ, ਕੜਾਹ ਪ੍ਰਸ਼ਾਦ ਦੀ ਦੇਗ ਕਰਾਈਏ, ਸਤਿਗੁਰੂ ਜੀ ਨੂੰ ਬਸਤਰ ਅਰਪਣ ਕਰੀਏ, ਇਸੇ ਪ੍ਰਕਾਰ ਜਾ ਕਰਕੇ ਅਰਦਾਸ ਬੇਨਤੀ ਕਰੀਏ ਜਾਂ ਕਰਵਾਈਏ, ਮਹਾਰਾਜ ਘਰ ਪਰਿਵਾਰ ਦੇ ਅੰਦਰ ਸੁੱਖ ਸ਼ਾਂਤੀ ਬਣੀ ਰਹੇ। ਤਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੱਖਾਂ ਦੇ ਦਾਤੇ ਵਹਿਮਾਂ ਦੇ ਵਿੱਚੋਂ ਭਰਮਾਂ ਦੇ ਵਿੱਚੋਂ ਕੱਢਦੇ ਨੇ। ਭਾਈ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਜਿਵੇਂ ਪੰਡਿਤ ਕਹਿੰਦਾ ਆਹ ਮਹੀਨਾ ਤੇਰੇ ਤੇ ਬੜਾ ਮਾੜਾ, ਇਹ ਹਫ਼ਤਾ ਬੜਾ ਮਾੜਾ, ਤੇਰੇ ਤੇ ਸਾਠ ਸਤੀ ਆਈ ਹੈ, ਤੇਰੇ ਤੇ ਰਾਹੂ, ਤੇਰੇ ਤੇ ਕੇਤੂ ਬੜਾ ਕਰੋਪ ਹੈ। ਭਾਈ ਇਹ ਕੇਵਲ ਤਾਂ ਕੇਵਲ ਦੂਸਰਿਆਂ ਨੂੰ ਲੁੱਟ ਲੈਣ ਵਾਲੀਆਂ ਗੱਲਾਂ ਹੈ। ਜਿਸ ਨੂੰ ਆਖਿਆ ਤੇਰੇ ਤੇ ਰਾਹੂ ਬੜਾ ਕਰੋਪ ਹੈ, ਉਹਨੇ ਕਿਹੜਾ ਰਾਹੂ ਦਾ ਪਿਓ ਮਾਰਿਆ? ਕਹਿ ਦਿੱਤਾ ਤੇਰੇ ਤੇ ਕੇਤੂ ਬੜਾ ਪ੍ਰਕੋਪ ਹੈ, ਭਾਈ ਉਹਨੇ ਕਿਹੜਾ ਕੇਤੂ ਦਾ ਘਰ ਲੁੱਟਿਆ? ਜੀ ਤੇਰੇ ਤੇ ਸ਼ਨੀ ਬੜਾ ਕਰੋਪ ਹੈ, ਕਿਉਂ ਭਾਈ? ਸ਼ਨੀ ਦੇ ਘਰ ਦੀ ਕੰਧ ਢਾ ਦਿੱਤੀ ਕਿਸੇ ਨੇ ਜਾਂ ਮਕਾਨ ਦੀ ਛੱਤ ਲਾ ਲਈ ਹੈ? ਸ਼ਨੀ ਦਾ ਕੀ ਵਿਗਾੜਿਆ ਕਿ ਇਸ ਵਿਚਾਰੇ ਗਰੀਬ ਤੇ ਪ੍ਰਕੋਪ ਹੋ ਗਿਆ? ਇਹ ਕੇਵਲ ਤਾਂ ਕੇਵਲ ਲੁੱਟ ਲੈਣ ਵਾਸਤੇ ਡਰਾਈ ਜਾਓ ਤੇ ਲੁੱਟੀ ਜਾਓ। ਸਾਧ ਸੰਗਤ ਜੀ, ਇਸ ਪ੍ਰਕਾਰ ਜਗਤ ਦੇ ਅੰਦਰ ਖੋਟੀਆਂ ਰੀਤੀਆਂ ਚੱਲਦੀਆਂ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਹਿਮਾਂ ਭਰਮਾਂ ਚੋਂ ਕੱਢ ਲਿਆ। ਇਹ ਜਿੰਨੇ ਗ੍ਰਹਿ ਉਪਗ੍ਰਹਿ ਨੇ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ, ਪ੍ਰਕਿਰਤੀ ਦੀ, ਸ੍ਰਿਸ਼ਟੀ ਦੀ, ਸਾਰੀ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਲੱਗੇ ਨੇ। ਜੇ ਕਿਸੇ ਨੂੰ ਦੁੱਖ ਤੇ ਸੁੱਖ ਮਿਲਦਾ ਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ, ਸੁੱਖ ਦੁੱਖ ਪੁਰਬ ਜਨਮ ਕੇ ਕੀਏ। ਜਿਹੋ ਜੇ ਕਿਸੇ ਨੇ ਪੁੰਨ ਪਾਪ ਕੀਤੇ ਨੇ, ਉਹੋ ਜੇ ਸੁੱਖ ਦੁੱਖ ਭੋਗੀ ਜਾਂਦਾ ਹੈ। ਸੁੱਖ ਦੁੱਖ ਆਪਣੇ ਕਰਮਾਂ ਦੇ ਨੇ, ਨਾ ਕਿਸੇ ਗ੍ਰਹਿ ਦੇ ਤੇ ਨਾ ਕਿਸੇ ਨਛੱਤਰ ਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾਲਤਾ ਕੀਤੀ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ, ਸਤਿਗੁਰਾਂ ਦੀ ਨਦਰ ਵਿੱਚ ਆਉਣਾ, ਸਤਿਗੁਰਾਂ ਦੇ ਭਾਣੇ ਵਿੱਚ ਆਉਣਾ, ਮੰਦ ਕਰਮ ਕਰਨੇ ਹੀ ਨਹੀਂ, ਪਾਪ ਕਰਮ ਕਰਨੇ ਹੀ ਨਹੀਂ, ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨਾ ਹੈ, ਨਾਮ ਨੂੰ ਜੀਵਨ ਦਾ ਆਧਾਰ ਬਣਾਉਣਾ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜ ਕਰਕੇ ਅੰਮ੍ਰਿਤਮਈ ਜੀਵਨ ਬਣਾ ਲੈਣਾ ਤੇ ਖਾਲਸਾ ਜੀ ਅਮਰ ਪਦਵੀ ਨੂੰ ਪਾ ਲਵੋਗੇ। ਬੜੋ ਕਦੇ ਵੀ ਅਨੰਤ ਕਾਲ ਤੱਕ ਦੁੱਖ ਨੇੜੇ ਵੀ ਨਹੀਂ ਆਉਣਗੇ, ਅਨੰਤ ਕਾਲ ਤੱਕ ਸੁੱਖ ਹੀ ਸੁੱਖ ਪਾਵੋਗੇ ਤੇ ਅਨੰਤ ਕਾਲ ਤੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਦਤਾ ਦੇ ਆਨੰਦ ਨੂੰ ਮਾਣੋਗੇ। ਭਾਣੇ ਦੇ ਅੰਦਰ ਆ ਜਾਵੋ, ਹੁਕਮ ਦੇ ਅੰਦਰ ਆ ਜਾਵੋ। ਜੋ ਵਾਹਿਗੁਰੂ ਜੀ ਦੇ ਹੁਕਮ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਫਰਮਾਏ ਹੋਏ ਨੇ ਨਾ, ਉਹਨਾਂ ਬਚਨਾਂ ਦੇ ਉੱਪਰ ਪਹਿਰਾ ਦਿਓ। ਜੋ ਗੁਰ ਕਹੈ ਸੋਈ ਭਲ ਮਨ ਹੋ, ਜੋ ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਨੂੰ ਕਮਾਈ ਜਾਓ। ਰੇ ਮਨ ਡੀਗ ਨਾ ਡੋਲੀਐ ਸਿੱਧਾ ਮਾਰਗ ਧਾਓ, ਖੱਬੇ ਸੱਜੇ ਜਾਣ ਦੀ ਲੋੜ ਨਹੀਂ, ਵਹਿਮਾਂ ਭਰਮਾਂ ਵਿੱਚ ਫਸਣ ਦੀ ਲੋੜ ਨਹੀਂ, ਵਿਪਰਵਾਦ ਦੀ ਰੀਤੀ ਵਿੱਚ ਫਸਣ ਦੀ ਲੋੜ ਨਹੀਂ, ਗੁਰਮਤ ਦੇ ਅਨੁਸਾਰ ਚੱਲ ਕਰਕੇ ਜੀਵਨ ਬਤੀਤ ਕਰੀਏ ਤੇ ਸਤਿਗੁਰੂ ਜੀ ਚੜ੍ਹਦੀ ਕਲਾ ਲੋਕ ਤੇ ਪਰਲੋਕ ਵਿੱਚ ਬਖਸ਼ਦੇ ਨੇ। ਸਾਧ ਸੰਗਤ ਜੀ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਨਿਰਾਲਾ ਪੰਥ ਸਾਜਿਆ ਨਾ, ਉਸ ਦੀ ਮਰਿਆਦਾ ਵੀ ਸਾਰੇ ਜਗਤ ਤੋਂ ਨਿਰਾਲੀ ਹੀ ਹੈ ਤੇ ਦਸਵੇਂ ਜਾਮੇ ਵਿੱਚ ਬਚਨ ਵੀ ਕਰ ਦਿੱਤੇ ਖਾਲਸੇ ਦੀ ਸਿਰਜਣਾ ਤੋਂ ਉਪਰੰਤ। ਜਬ ਲੱਗ ਖਾਲਸਾ ਰਹਿ ਨਿਆਰਾ, ਤਬ ਲੱਗ ਤੇਜ ਦੀ ਉਹ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਪੰਜਾਬ ਦੇ ਤਰਨ ਤਾਰਨ ਸ਼ਹਿਰ ਦੇ ਵਿੱਚ ਇੱਕ ਜੋਤਿਸ਼ੀ ਬ੍ਰਾਹਮਣ ਸੀ, ਆਪਣੀ ਦੁਕਾਨ ਖੋਲ੍ਹ ਕਰਕੇ ਬੈਠਾ। ਕੋਈ ਗਾਹਕ ਆਵੇਗਾ ਤੇ ਸਾਧ ਸੰਗਤ ਜੀ, ਕੋਈ ਉਸ ਦੇ ਨਾਲ ਵੈਰ ਕੱਢਣ ਵਾਲੇ ਆਏ, ਉਸ ਦੀ ਦੁਕਾਨ ਦੇ ਉੱਪਰ ਬੈਠੇ ਦੇ ਉੱਪਰ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਤੇ ਜਾਨੋ ਮਾਰ ਕੇ ਚਲੇ ਗਏ। ਤੇ ਜਿਹੜੇ ਜੋਤਿਸ਼ੀ ਤੇ ਬ੍ਰਾਹਮਣ ਦੂਸਰਿਆਂ ਦਾ ਭਵਿੱਖ ਦੱਸਣ ਵਾਲੇ ਨੇ, ਉਸ ਨੂੰ ਆਪਣਾ ਭਵਿੱਖ ਨਹੀਂ ਦੱਸਿਆ ਕਿ ਅੱਜ ਦੁਕਾਨ ਤੇ ਨਾ ਜਾਵਾਂ, ਮਾਰਿਆ ਜਾਵਾਂਗਾ। ਗੁਰੂ ਕਾ ਜੰਡਿਆਲਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਨਗਰ ਹੈ, ਉੱਥੇ ਸਾਧ ਸੰਗਤ ਜੀ ਇੱਕ ਜੋਤਿਸ਼ੀ ਹੈ ਜਿਹੜਾ 12 ਵਾਰ ਜਾਂ ਇਸ ਤੋਂ ਵੱਧ ਵਾਰ ਗੋਲਡ ਮੈਡਲ ਦੇ ਨਾਲ ਸਨਮਾਨਿਤ ਹੋ ਚੁੱਕਿਆ ਹੈ। ਵੱਡੇ ਵੱਡੇ ਮੰਤਰੀਆਂ ਨੇ ਗੋਲਡ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਆਪਣੇ ਭਰਾ ਦਾ ਕਾਰੋਬਾਰ ਚਲਾਉਣ ਵਾਸਤੇ ਉਸਨੇ ਬੜਾ ਪੈਸਾ ਲਾ ਕੇ ਜਿਮ ਖੋਲ ਕੇ ਦਿੱਤੀ ਤੇ ਸਾਧ ਸੰਗਤ ਜੀ ਜਿਮ ਚੱਲੀ ਨਹੀਂ। ਫਿਰ ਕਹਿੰਦਾ ਜੀ ਪੈਸਾ ਸਾਰਾ ਡੁੱਬ ਗਿਆ। ਦੂਸਰਿਆਂ ਦਾ ਭਵਿੱਖ ਵੇਖਣ ਵਾਲਾ ਆਪਣੇ ਭਰਾ ਦਾ ਭਵਿੱਖ ਨਹੀਂ ਵੇਖ ਸਕਿਆ ਕਿ ਇਸ ਨੂੰ ਜੇ ਮੈਂ ਜਿਮ ਖੋਲ ਕੇ ਦੇਵਾਂਗਾ ਚੱਲੇਗੀ ਕਿ ਨਹੀਂ ਚੱਲੇਗੀ, ਆਪਣਾ ਪੈਸਾ ਡੁੱਬ ਗਿਆ। ਤੇ ਜਿਹੜੇ ਆਪ ਡੁੱਬ ਜਾਣ ਵਾਲੇ ਜਾਂ ਆਪਣੇ ਧਨ ਨੂੰ ਡੁੱਬਣ ਵਾਲੇ ਨੇ ਸਾਧ ਸੰਗਤ ਜੀ, ਉਹ ਤੁਹਾਡਾ ਧਨ ਕਿੱਥੋਂ ਬਚਾ ਲੈਣਗੇ, ਦੂਜਿਆਂ ਨੂੰ ਕਿੱਥੋਂ ਬਚਾ ਲੈਣਗੇ। ਜਿਹੜੇ ਆਪ ਡੁੱਬ ਜਾਣ ਵਾਲੇ ਨੇ ਉਹ ਦੂਸਰਿਆਂ ਨੂੰ ਬਚਾ ਨਹੀਂ ਸਕਦੇ, ਕਿਸ਼ਤੀ ਆਪ ਤੈਰਦੀ ਹੈ ਤੇ ਜਿਹੜਾ ਉਸ ਦੀ ਸੰਗਤ ਕਰੇ ਉਹ ਵੀ ਤਰ ਜਾਂਦਾ। ਪੱਥਰ ਆਪ ਡੁੱਬਦਾ, ਜਿਹੜਾ ਪੱਥਰ ਤੇ ਬੈਠੇਗਾ ਉਹ ਜ਼ਰੂਰ ਭਰ ਜ਼ਰੂਰ ਡੁੱਬ ਜਾਵੇਗਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬਤ ਪ੍ਰਕਾਰ ਜੀਵਾਂ ਨੂੰ ਲੋਕ ਪਰਲੋਕ ਦੇ ਸੁੱਖ ਦੇਣ ਵਾਲੇ ਤੇ ਸੰਸਾਰ ਸਾਗਰ ਤੋਂ ਤਾਰਨ ਵਾਲੇ ਨੇ। ਤੇ ਜਿਹੜਾ ਸਤਿਗੁਰੂ ਜੀ ਦੇ ਚਰਨੀ ਲੱਗ ਜਾਂਦਾ ਨਾ, ਸਤਿਗੁਰ ਪਿੱਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ। ਲੋਹਾ ਸਦਾ ਜਲ ਵਿੱਚ ਡੁੱਬਦਾ ਹੈ, ਪਰ ਜੇ ਬੇੜੀ ਦੇ ਉੱਪਰ ਜਹਾਜ਼ ਦੇ ਉੱਪਰ ਰੱਖ ਦਿੱਤਾ ਜਾਵੇ ਤੇ ਲੋਹਾ ਵੀ ਤਰ ਜਾਂਦਾ ਹੈ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਜਿਹੜਾ ਸਤਿਗੁਰੂ ਜਹਾਜ਼ ਦੀ ਸੰਗਤ ਕਰੇਗਾ ਉਹ ਜ਼ਰੂਰ ਬਰ ਜ਼ਰੂਰ ਤਰ ਜਾਵੇਗਾ। ਪੱਥਰ ਆਪ ਡੁੱਬਦਾ, ਜਿਹੜਾ ਪੱਥਰ ਤੇ ਬੈਠ ਕੇ ਨਦੀ ਜਾਂ ਦਰਿਆ ਪਾਰ ਕਰਨਾ ਚਾਹੇ ਜ਼ਰੂਰ ਬਰ ਜ਼ਰੂਰ ਡੁੱਬ ਜਾਵੇਗਾ। ਇਸ ਕਰਕੇ ਜੋਤਸ਼ੀਆਂ ਦੇ, ਪੰਡਿਤਾਂ ਦੇ, ਮੁਲਾਣਿਆਂ ਦੇ, ਠੱਗਾਂ ਦੇ ਸਾਧ ਸੰਗਤ ਜੀ ਮਾਰਗ ਤੇ ਨਹੀਂ ਚੱਲਣਾ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਾਰਗ ਹੈ, ਪ੍ਰੇਮਾ ਭਗਤੀ ਦਾ ਮਾਰਗ ਹੈ, ਗੁਰਸਿੱਖੀ ਦਾ ਮਾਰਗ ਹੈ, ਸਾਧ ਸੰਗਤ ਜੀ ਇਸ ਮਾਰਗ ਤੇ ਚੱਲਣਾ ਹੈ। ਚਰਨ ਚਲਾਓ ਮਾਰਗ ਗੋਬਿੰਦ ਮਿਟਹਿ ਪਾਪ ਜਪੀਐ ਹਰ ਮੰਤ। ਹਰੀ ਪਰਮੇਸ਼ਰ ਜੀ ਦਾ ਨਾਮ ਮੰਤਰ ਜਪਣੇ ਦੇ ਨਾਲ ਸਾਰੇ ਪਾਪ ਮਿਟ ਜਾਂਦੇ ਨੇ, ਤੇ ਜਦੋਂ ਪਾਪ ਮਿਟ ਜਾਂਦੇ ਨੇ ਤੇ ਦੁੱਖ ਆਪਣੇ ਆਪ ਹੀ ਮਿਟ ਜਾਂਦੇ ਨੇ, ਕਿਉਂਕਿ ਪਾਪਾਂ ਦਾ ਹੀ ਤੇ ਫਲ ਮਿਲਣਾ ਸੀ। ਜਦੋਂ ਪਾਪ ਹੀ ਮਿਟ ਗਏ ਤੇ ਫਿਰ ਦੁੱਖ ਨਹੀਂ ਆਉਣਗੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਜਗਤ ਦੇ ਤਾਈ ਸੁੱਖ ਪ੍ਰਦਾਨ ਕਰਨ ਵਾਸਤੇ ਇਹ ਰਸਤਾ ਬਣਾਇਆ ਹੈ। ਵਹਿਮਾਂ ਭਰਮਾਂ ਨੂੰ ਨਹੀਂ ਮੰਨਣਾ ਤੇ ਬੰਦਗੀ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਨੀ ਹੈ। ਸਾਧ ਸੰਗਤ ਜੀ, ਜੋ ਅੱਜ ਦਾ ਮਹੀਨਾ ਹਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਸੰਗਰਾਂਦ ਦਾ ਦਿਨ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਾੜ ਦੇ ਮਹੀਨੇ ਦੁਆਰਾ ਜੋ ਫਲਾਦੇਸ਼ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ।
1: ਆਸਾੜ ਤਪੰਦਾ ਤਿਸ ਲੱਗਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਹਾੜ ਦਾ ਮਹੀਨਾ ਚੜਿਆ, ਪ੍ਰਤੱਖ ਬੜੀ ਤਪਸ਼ ਵਾਲਾ ਗਰਮੀ ਵਾਲਾ ਮਹੀਨਾ ਹੋਇਆ ਕਰਦਾ, ਕਿਰਪਾਲਤਾ ਕਰਕੇ ਦੱਸੋ ਹਾੜ ਦੇ ਮਹੀਨੇ ਦੇ ਵਿੱਚ ਤਪਸ਼ ਕਿਸ ਨੂੰ ਲੱਗਦੀ ਹੈ? ਸਾਧ ਸੰਗਤ ਜੀ, ਇੱਕ ਤਪਸ਼ ਤਾਂ ਤਨ ਦੀ ਹੈ। ਜੇ ਤਨ ਤਪਦਾ ਹੋਵੇ, ਹੱਥ ਵਿੱਚ ਪੱਖੀ ਫੜ ਲਓ, ਪੱਲੇ ਨਾਲ ਝੱਲ ਲਓ, ਪੱਖੇ ਅੱਗੇ ਬੈਠ ਜਾਓ, ਕੂਲਰ ਦਾ ਆਸਰਾ ਲੈ ਲਓ, ਏਸੀ ਰੂਮ 'ਚ ਬੈਠ ਜਾਓ, ਤੇ ਤਨ ਦੀ ਜਿਹੜੀ ਤਪਸ਼ ਉਹ ਮਿਟ ਜਾਂਦੀ ਹੈ। ਠੰਡੇ ਜਲ ਵਿੱਚ ਇਸ਼ਨਾਨ ਕਰ ਲਵੋ, ਠੰਡੀ ਇਸੇ ਪ੍ਰਕਾਰ ਠੰਡੇ ਜਲ ਨੂੰ ਪਾਨ ਕਰ ਲਓ, ਪੀ ਲਵੋ, ਤਪਸ਼ ਜਿਹੜੀ ਘੱਟ ਹੋ ਜਾਂਦੀ ਹੈ। ਪਰ ਇੱਕ ਤਪਸ਼ ਮਨ ਦੀ ਹੈ। ਜਿਸ ਦਾ ਮਨ ਤਪਦਾ ਹੋਵੇ ਨਾ, ਉਹ ਸਿਆਲ ਦੀ ਰੁੱਤ ਵਿੱਚ ਵੀ ਤਪੀ ਜਾਂਦਾ ਹੈ ਤੇ ਏਸੀ ਰੂਮ 'ਚ ਵੀ ਤਪੀ ਜਾਂਦਾ। ਜੇ ਮਨ ਤਪਦਾ ਤੇ ਫਿਰ ਬਾਹਰਲੀਆਂ ਠੰਡੀਆਂ ਹਵਾਵਾਂ ਮਨ ਨੂੰ ਸੀਤਲ ਨਹੀਂ ਕਰਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਆਸਾੜ ਆ ਵਿਸ਼ੇਸ਼ ਕਰਕੇ ਸਾੜ, ਜਦੋਂ ਸਾੜ ਪੈਂਦਾ, ਜਦੋਂ ਤਪਸ਼ ਪੈਂਦੀ, ਜਦੋਂ ਗਰਮੀ ਪੈਂਦੀ ਹੈ, ਤੇ ਇਸ ਮਹੀਨੇ ਦਾ ਨਾਮ ਹੈ ਹਾੜ ਦਾ ਮਹੀਨਾ। ਤੇ ਸਤਿਗੁਰੂ ਜੀ ਨੇ ਲਿਖਿਆ ਆਸਾੜ ਵਿਸ਼ੇਸ਼ ਕਰਕੇ ਤਪਸ਼ ਵਾਲਾ ਮਹੀਨਾ, ਤਪੰਦਾ ਤਿਸ ਲੱਗਾ। ਭਾਈ, ਇਹ ਹਾੜ ਦਾ ਮਹੀਨਾ ਵਿਸ਼ੇਸ਼ ਕਰਕੇ ਉਹਨਾਂ ਨੂੰ ਤਪਸ਼ ਵਾਲਾ, ਗਰਮੀ ਵਾਲਾ ਲੱਗਦਾ ਮਹਿਸੂਸ ਹੁੰਦਾ ਹੈ।
1: ਹਰ ਨਾਹੋ ਨਾ ਜਿਨਾ ਪਾਸ।
0: ਹਰੀ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਜਿਨ੍ਹਾਂ ਦੇ ਕੋਲ ਨਹੀਂ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਅੰਮ੍ਰਿਤ ਨਾਮ ਪ੍ਰਾਪਤ ਹੀ ਨਹੀਂ ਕੀਤਾ, ਜਿਨ੍ਹਾਂ ਨੇ ਗੁਰਿਆਂ ਰਹਿ ਕਰਕੇ ਜੀਵਨ ਬਤੀਤ ਕਰ ਦਿੱਤਾ, ਜਿਹੜੇ ਗੁਰੂ ਵਾਲੇ ਬਣੇ ਹੀ ਨਹੀਂ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਗੁਰਮੰਤ

ਗੁਰਕਾ ਸਾਹਿਬ ਦਾ ਰਤਨ ਹੈ ਜਿਹੜਾ ਉਹ ਰਤਨ ਹੈ ਰਤਨ

ਵਪਾਰੀ ਹਰ ਕੋਈ ਤੇ ਨਹੀਂ ਨਾ ਹੋ ਸਕਦਾ ਨਾ ਵਪਾਰੀ ਹੀ ਰਿਆ ਦਾ ਨਾ ਸੱਚੇ ਮੋਤੀਆਂ ਦਾ ਵਪਾਰੀ ਰਿਆ ਕੋਈ ਨਾ ਨਾ ਹੋ ਸਕਦਾ ਦਾ ਵਪਾਰੀ ਸਾਧੂ ਦੇ ਨਹੀਂ ਪਰ ਸਾਸਰ ਰਤਨ ਰੂਪ ਸ਼ਬਦ ਨੇ ਜੀ ਦੇ ਮੋਲਾ ਲਾਲ ਦੇ ਸ਼ਬਦ ਤੇ ਨੇ ਦੇ ਵਪਾਰੀ ਦੇ ਇਹਨਾਂ ਦੇ ਵਪਾਰੀ ਅੰਗਲੀ ਜਿੱਤੇ ਜੇ ਦੱਬੇ ਖੰਡੀ ਦੇ ਸੇਲ ਲੱਗ ਕੇ ਦੱਬੇ ਦੇ ਵਿਖਾਵੇ ਰੂਪ ਸੁਖਾ ਦੇ ਲਾ ਕੇ ਭਿੜਾ ਨਹੀਂ ਰਹੇ ਰੂਪ ਸੁਖਾ ਦੀ ਉੱਤੇ ਪੇਰਾ ਦੀ ਗਿਣਤੀ ਘਟ ਹੈ ਜਿਆ ਸੁਖਾ ਸ਼੍ਰੀ ਨਾਮ ਦੇ ਗਿਣਤੀ ਘਟ ਹੈ ਘਟ ਹੈ ਸੁਖਾ ਦੀ ਭਿੜਾ ਦੀ ਰਚਨਾ ਦੀ ਬਹੁਤ ਹੀ ਹੈ ਤੇ ਸਾਧ ਸੰਗਤ ਜੀ ਮਨਮੁਖ ਭਿੜਾ ਮਾਇਆ ਦੇ ਮਨ ਦੀ ਭੇਡਾ ਆਪਣੀ ਖਾਲ ਲਾਉਣ ਵਾਸਤੇ ਆਪਣੀ ਜਾਂ ਕਹਿ ਰਹੀ ਹੈ ਜਾਂ ਲਾਉਣ ਵਾਸਤੇ ਦੰਬਿਆ ਪਖੰਡੀ ਦੇ ਵਾਸਤੇ ਰੰਗਿਆ ਤੇ ਕੁਲ ਪਿਆ ਸਾਥ ਵੀ ਸੱਚੇ ਪਾਤਸ਼ਾਹ ਦੀ ਪਛਾਣ ਕਰਦੇ ਨੇ ਤੇ ਸੱਚੇ ਮਨੁੱਖ ਲੋਕਾਂ ਨੇ ਜਗਤ ਤੇ ਜੀਵਨ ਸਰੂਪ ਲੋਹਦੀਆਂ ਦੇ ਨਾਲ ਜਗ ਪਾਹੇ ਜੀਵ ਦੀ ਦਾਸ ਪਹਾੜੀ ਦੇ ਕੇ ਬੰਦਿਆ ਦੇ ਅਰ ਜੋਸ਼ ਦੇ ਉੱਪਰ ਦੰਬ ਬੰਦੇ ਅੰਡੀਆਂ ਦੇ ਉੱਪਰ ਜਲਤ ਸਾਰ ਦੇ ਪਈਆਂ ਤਾਂ ਪ੍ਰਕਾਸ਼ ਦਾ ਮਾਰਗ ਸੰਡਾ ਇੱਕ ਜਿ ਦੇ ਨੇ ਭਾਈ ਤਾਂ ਦੁਖੀ ਹਨ ਪਰਮੇਸ਼ਰ ਜੀ ਨੂੰ ਛੱਡ ਕੇ ਦੁਆਇਤ ਭਾਵਨਾ ਨਾਲ ਮੈਸ਼ਰ ਜੀ ਨੂੰ ਛੱਡ ਕੇ ਲਈ ਅਸਲ ਭਗਤਾਂ ਨੂੰ ਜਾ ਕੇ ਲਈ ਸਰਬਕਾਸਨ ਭੁੱਲ ਗਏ ਦੁਆਇਤ ਭਾਵਨਾ ਨਾਲ ਤਪਤ ਨੂੰ ਭੁੱਲ ਗਏ ਦੁਆਇਤ ਭਾਵਨਾ ਵਿੱਚ ਲੱਗ ਕਰਕੇ ਜਿਹੜੀ ਸਿੱਧ ਦੁਆਇਤ ਭਾਵਨਾ ਵਿੱਚ ਇਕਵਾਰ ਹੋ ਰਹੀ ਹੈ ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਦੁਆਇਤ ਭਾਵਨਾ ਵਿੱਚ ਜਿਸ ਨੇ ਦਾ ਬੈਠੇ ਨਾਲ ਨੂੰ ਫਲ ਕੀ ਮਿਲਦਾ ਹੈ ਇਹ ਸਾਰੂ ਤੁਹਾਨੂੰ ਜੀ ਬੰਦਨ ਕਰਦੇ ਨੇ ਅੰਤ ਕਾਲ ਬਚਾ ਜਿਹੜੀ ਜਮਾ ਦੀ ਪਾਈ ਹੈ ਨਾ ਇਹਨਾਂ ਜਿਹੜੀ ਜਮਾ ਜਾਂਦੀ ਹੈ ਇਹਨਾਂ ਦੀ ਗੱਲ ਪਾਈ ਸੋ ਜਮਾਈ ਪਾਦ ਪਾਈ ਫਾਸ ਨਾਮ ਪੰਸ ਦਾਸ ਨਾਮ ਪਾਈ ਦਾ ਨਾਮ ਪਾਸ ਦਾ ਅਫਾ ਫਾਸ ਨਾਮ ਦੀ ਹੰਸੀ ਦਾ ਜਮਾ ਦੀ ਹੰਸੀ ਜਮਾ ਦਾ ਅਫਾ ਜਮਾ ਇਹਨਾਂ ਦੇ ਗੱਲ ਵਿੱਚ ਅੰਤ ਕਾਲ ਪਾਈ ਇਹਨਾਂ ਦੇ ਜਮ ਕਾਲ ਵਿੱਚ ਲਾਈ ਪੈ ਕਰਕੇ ਜਮ ਕਾਲ ਵਿੱਚ ਲੈ ਜਾਂਦੇ ਹਨ ਸਾਧ ਸੰਗਤ ਜੀ ਬੀਜ ਦਾ ਕਣਕ ਜੇ ਕਣਕ ਦੇ ਅੰਡੇ ਬੀਜ ਲਏ ਤੇ ਫਿਰ ਕਣਕ ਚੁਗਣੇ ਕਰਾਣੇ

ਪੂਰਬਲੇ ਜਨਮਾ ਹੀ ਕਿਰਤ ਦੇ ਉਸ ਸਾਂਬਲੇ ਬੇਸ਼ਮਾ ਜੀ ਨੇ ਕਿਰਤ ਦੇ ਉਸ ਮਾਥੇ ਦੇ ਉੱਪਰ ਲਿਖ ਪਾਏ ਨੇ ਜਿਹੜੇ ਤੇ ਦਰਗਾਹੋਂ ਲਿਖ ਪਾਏ ਨੇ ਉਹਦੇ ਜਿਹੜੇ ਤੇ ਆਪਣੀ ਘਰੋਂ ਲਿਖ ਪਾਏ ਨੇ ਪਹਿਲਾ ਮਾਨੇ ਧਰਮ ਕਿੰਤੇ ਇਹਦੇ ਦੁੱਖ ਪਹਿਲਾ ਮਾਰੀ ਪਰਮ ਕੀ ਤੇ ਲਿਖੀ ਗਈ ਪਾਲੀ ਹੁਣ ਬਦਲੀ ਕਰ ਲੈ ਦੀ ਕਿੰਬਾ ਕੀਤੀ ਕਰ ਲਵੇ ਕਰਦੇ ਤੇ ਮਾਰੇ ਲੇਖ ਲੰਗਦੇ ਨੇ ਜਦ ਕਿਸੇ ਸਾਡੇ ਵੇਗਾ ਨਹੀਂ ਲਿਖੇ ਜਾਈਏ ਤੇ ਪੂਰਬਲੇ ਜਨਮ ਜਿਹੜੇ ਸੱਚ ਭਾਈ ਤੇ ਪ੍ਰਾਪਤ ਬਣੇ ਉਸ ਦੇ ਅਨਸਾਰ ਲੇਖ ਲਿਖੇ ਗਏ ਪੱਤੇ ਨੂੰ ਜਿਹੜੇ ਆਪ ਲਿਖੇ ਗਏ ਸਨ ਤੇ ਪਾਉਂਦਾ ਦਾ ਫਲ ਭੁਗਦਾ ਦੁਨੀਆਂ ਨੂੰ ਭੁਗਦਾ ਹੈ ਜਿਹੜਾ ਜੀਵ ਐਸਾ ਕਾਫਲ ਹੋ ਰਹੇ ਹੈ ਜਿਹੜਾ ਜੀਵ ਰੈਣ ਬਿਹਾਨੀ ਦੇ ਸਰਕਾਰ ਰੈਣ ਬਿਹਾਨੀ ਦੀਆਂ ਸਾਡੀਆਂ ਹੁੰਦੀਆਂ ਨੇ ਰਾਣੀਆਂ ਦਾ ਸੇਵਾ ਦਾ ਸਮਾਂ ਦੇ ਰਾਜੀ ਦੀ ਸੇਵਾ ਤੇ ਕਰੇ ਨਾ ਮੁੱਤੀ ਚਾਟਾ ਕਰੇ ਨਾ ਪੱਖਾ ਕਰੇ ਨਾ ਨਾ ਪੱਤੀ ਦੀ ਸਰੇਨਾ ਤੇ ਲਵੇ ਨਾ ਨਾ ਪੱਤੇ ਦਾਸੀਆਂ ਦੇ ਨਾਲ ਵੇਲਾ ਬਾਦ ਵਿੱਚ ਕਰੇ ਬਾਬਾ ਦੇ ਰਾਜੀ ਰਵੇ ਦੇ ਰਾਜੇ ਦੀ ਪ੍ਰਸੰਨਤਾ ਦੇ ਨਾਲ ਲੈ ਰਵੇ ਦੇ ਰਾਜੇ ਦੀ ਪ੍ਰਸੰਨਤਾ ਦੇ ਸੰਗਤ ਜੀ ਜਿੰਨੇ ਵੀ ਜੀਵ ਜਿੰਨੇ ਵੀ ਪ੍ਰਾਣੀ ਜਿੰਨੇ ਵੀ ਜੀਵ ਬਾਹਰ ਵੀ ਪ੍ਰਾਣੀ ਨਿਸ਼ਰ ਹੈ ਸਭਨਾਂ ਦਾ ਵਾਹਿਗੁਰੂ ਤੇ ਸਾਰੇ ਕਰ ਜਿਗਿਆ ਸਰੂਪ ਪਤੀ ਸੰਦੇਸ਼ ਦੀਆਂ ਰਾਣੀਆਂ ਸਰੂਪ ਪਤੀ ਇਹ ਜ਼ਿੰਦਗੀ ਦੀ ਰਾਤ ਦੇ ਲਈ ਇਹ ਸਦੇ ਜਿਹੜੀ ਜੀਵ ਨੂੰ ਵੀ ਇਸਤਰੀ ਇਹ ਪਤੀ ਇਹ ਜਿਹੜੀ ਜੀਵ ਸੇਵਾ ਕਰਨ ਲਈ ਜਿਹੜੀ ਜਾਲਾ ਦੇ ਪ੍ਰਸੰਨ ਚੱਲਾ ਰਹੇ ਤੇਰੀ ਆਸ਼ਕਾਮ ਕਸਮ ਰੂਪੀ ਪਰਖਾ ਢੱਲ ਲਵੇ ਪਾਣੀ ਮੱਟੇ ਮੱਦੀ ਚਰਨ ਚੱਲ ਲਵੇ ਬਾਣੀ ਪੜੇ ਨਾ ਚੰਦ ਚੱਤ ਲਈ ਚੇ ਨਾ ਦੇਖ ਵਿਚਾਰ ਕਰ ਲਵੇ ਇਹ ਕਰਨ ਜਿਹੜੀ ਜਿਆ ਸਵੇ ਇਸਤਰੀ ਪਤੀ ਪਰਦੇਸ਼ ਦੇ ਗਿਆਨੀ ਛੱਡ ਕੇ ਦਾਸੀ ਦੇ ਨਾਲ ਛੱਡ ਕੇ ਸਤ ਸੰਗ ਜੀ ਮਾਇਆ ਦਾਸੀ ਹੈ ਪਰਮੇਸ਼ਰ ਦੀ ਸਤ ਸੰਗ ਜੀ ਮਾਇਆ ਜੜ ਮਾਇਆ ਚੇਤਨ ਮਾਇਆ ਮਾਇਆ ਦੇ ਨੂੰ ਸੇਵਾ ਕਰ ਨੂੰ ਮਾਇਆ ਪਰ ਜਾਇਆ ਵੇ ਸਾਰੀ ਜ਼ਿੰਦਗੀ ਦੀ ਰਾਤ ਤੇ ਸਾਰੀ ਜ਼ਿੰਦਗੀ ਵਿੱਚ ਉੱਕੀ ਲਾਰ ਦੇ ਤੇ ਪਤਾ ਪਤਾ ਦੀ ਵਾਹਿ ਬੰਦਗੀ ਸੇਵਾ ਦੇ ਕਰੇ ਫਿਰ ਵਾਹਿ ਜੀ ਦੀ ਖੁਸ਼ੀ ਦੇ ਨੇ ਮਿਲ ਸਕਦੀ ਫਿਰ ਵਾਹਿ ਜੀ ਦੀ ਪਰਮੇਸ਼ਰ ਜੀ ਦੀ ਖੁਸ਼ੀ ਤੇ ਨਹੀਂ ਨਾ ਮਿਲ ਸਕਦੀ ਪਰਮੇਸ਼ਰ ਰਾਜੇ ਨੂੰ ਛੱਡ ਕੇ ਦਾਸੀ ਦੀ ਚੱਕਰੀ ਕਰੀ ਜਾਣੀ ਤੇ ਰਾਜੇ ਦੀ ਦਸੰਤਾ ਕੇ ਤੇ ਮਿਲੇ ਜਾਣੀ ਤੇ ਰਾਜੇ ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਜੀਵਨ ਦੀ ਹਾਲਤ ਹੋ ਰਹੀ ਹੈ ਰੈਣੇ ਦੀ ਹਾਲਤ ਹਾਲਤ ਜ਼ਿੰਦਗੀ ਰੂਪੀ ਰੈਣ ਜਦ ਕਾਲ ਵੀ ਰੁਕੀ ਜਾ ਰਹੀ ਹੈ ਰੈਣੇ ਦੀ ਹਾਲਤ ਦੀ ਬੰਦਗੀ ਨਾ ਕਰਦੇ ਕਰਕੇ ਜੀਵਨ ਨੂੰ ਬਹੁਤ ਅੰਦਰ ਵੀ ਸਾਥ ਪ੍ਰਾਪਤ ਕਰਨਾ ਜੀਵਾ

0: ਨਦੀ ਦੇ ਜਲ ਵਿੱਚ ਖੜੇ ਹੋ ਕਰਕੇ ਪਾਠ ਕਰਦੇ ਰਹਿਣਾ, ਇਤਨਾ ਕਠਿਨ ਤਪ ਸਾਧਿਆ ਆਪ ਜੀ ਨੇ, ਬੰਦਗੀ ਕੀਤੀ, ਦਰਸ਼ਨ ਨਾ ਹੋਏ, ਇੰਨਾ ਜ਼ਿਆਦਾ ਮਨ ਵਿੱਚ ਵੈਰਾਗ ਆਇਆ ਕਿ ਜੇ ਇਸ ਸਰੀਰ ਦੇ ਹੁੰਦੇ ਆ ਜੀਵਨ ਕਾਲ ਵਿੱਚ ਮੇਰੇ ਪਿਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੀ ਨਹੀਂ ਹੋਣੇ, ਫਿਰ ਸਰੀਰ ਰੱਖਣ ਦਾ ਕੀ ਫਾਇਦਾ ਹੈ? ਫਿਰ ਕੋਈ ਮਾਇਨਾ, ਕੋਈ ਅਰਥ ਨਹੀਂ ਬਚਦਾ ਇਸ ਸਰੀਰ ਨੂੰ ਰੱਖਣ ਦਾ। ਵੈਰਾਗ ਵਿੱਚ ਆ ਕਰਕੇ ਸਰੀਰ ਨੂੰ ਸ਼ਾਂਤ ਕਰਨ ਲੱਗੇ, ਭਰੀ ਹੋਈ ਗੋਦਾਵਰੀ ਜਲ ਦੀ ਵਗਦੀ ਸੀ ਵਿੱਚ ਛਾਲ ਮਾਰਨ ਲੱਗੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਆ ਕਰਕੇ ਫੜ ਲਿਆ। ਕਹਿਣ ਲੱਗੇ, ਅਤਰ ਸਿੰਘਾ ਕਿੱਥੇ ਚੱਲਿਆ, ਅੱਜ ਹਾਲੇ ਤੇਰੇ ਤੋਂ ਬਹੁਤ ਸੇਵਾ ਲੈਣੀ ਏ। ਗੱਲ ਵਕੜੀ ਦੇ ਵਿੱਚ ਲੈ ਲਿਆ, ਪਿਆਰ ਕੀਤਾ, ਟਹਿ ਕਰਕੇ ਚਰਨੀ ਪੈ ਗਏ ਸੱਚੇ ਪਾਤਸ਼ਾਹ। ਆਪ ਜੀ ਦੇ ਦੀਦਾਰ ਨਹੀਂ ਸਨ ਹੁੰਦੇ ਤੇ ਸਰੀਰ ਦਾ ਕੀ ਅਰਥ? ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਤੇਰੇ ਇਸ ਸਰੀਰ ਤੋਂ ਤੇ ਬੜੀ ਸੇਵਾ ਲੈਣੀ ਹੈ, ਜਾ ਪੰਜਾਬ ਦੇਸ਼ ਵਿੱਚ ਚੱਲਿਆ ਜਾ। ਮਾਲਵੇ ਦੇਸ਼ ਦੇ ਲੋਕ ਬੜੇ ਸਿੱਧੇ ਸਾਧੇ ਨੇ, ਬੜੇ ਭੋਲੇ ਭਾਲੇ ਨੇ, ਗੁਰਬਾਣੀ ਦੇ ਗਹਿਰ ਗੰਭੀਰ ਅਰਥ ਉਹਨਾਂ ਦੀ ਸਮਝ ਨਹੀਂ ਪੈਂਦੇ। ਸਿੱਧੀਆਂ ਸਿੱਧੀਆਂ ਧਾਰਨਾ ਗਾਇਨ ਕਰਕੇ ਉਹਨਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ। ਸਾਧ ਸੰਗਤ ਜੀ, ਅੱਜ ਜਿਹੜਾ ਧਾਰਨਾ ਵਾਲੇ ਕੀਰਤਨ ਤੇ ਬੜੀਆਂ ਤਰਕਾਂ ਹੁੰਦੀਆਂ ਨੇ ਨਾ, ਇਸ ਦੀ ਪ੍ਰਾਰੰਭਤਾ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਬਚਨਾਂ ਦੇ ਨਾਲ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਕੀਤੀ ਹੈ। ਪਰ ਧਾਰਨਾ ਗਾਇਨ ਕਰਨ ਵਾਲਿਆਂ ਨੂੰ ਇੰਨਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ, ਕੱਚੀਆਂ ਪਿੱਲੀਆਂ ਜੀਆਂ ਧਾਰਨਾ ਨਾ ਹੋਣ। ਗੁਰਬਾਣੀ ਦੀ ਜੇ ਪੰਗਤੀ ਲਈਏ ਫਿਰ ਉਸਦੀ ਭੰਨ ਤੋੜਨਾ ਕੀਤੀ ਜਾਵੇ, ਫਿਰ ਮੁਕੰਮਲ ਰੂਪ ਵਿੱਚ ਗੁਰਬਾਣੀ ਦੀ ਪੰਗਤੀ ਹੀ ਧਾਰਨਾ ਹੋਵੇ, ਅਤੇ ਜੋ ਗੁਰਬਾਣੀ ਦੀ ਪੰਗਤੀ ਦੇ ਅਰਥਾਂ ਦੀ ਧਾਰਨਾ ਲਈਏ ਤਾਂ ਫਿਰ ਪੂਰਨ ਤੌਰ ਵਿੱਚ ਅਰਥਾਂ ਦੀ ਧਾਰਨਾ ਹੋਵੇ। ਇਸ ਪ੍ਰਕਾਰ ਸਾਧ ਸੰਗਤ ਜੀ ਕਹੀ ਜਾਂਦੇ ਕੱਚੀ ਬਾਣੀ। ਭਾਈ ਕਵੀਸ਼ਰ ਕਵਿਤਾ ਗਾਉਂਦੇ ਨੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ 52 ਕਵੀ ਰੱਖੇ ਸਨ। ਇਸੇ ਪ੍ਰਕਾਰ ਢਾਡੀ ਜਨ ਕਵਿਤਾ ਗਾਇਨ ਕਰਦੇ ਨੇ, ਜਿਵੇਂ ਢਾਡੀ ਜਨ ਕਵਿਤਾ ਗਾਇਨ ਕਰਦੇ ਨੇ, ਕੱਚੀ ਬਾਣੀ ਨਹੀਂ ਨਾ ਕਹੀ ਜਾਂਦੀ, ਇਤਿਹਾਸ ਕਿਹਾ ਜਾਂਦਾ, ਇਵੇਂ ਧਾਰਨਾ ਗੁਰੂ ਦੇ ਨਾਲ ਜੋੜਨ ਵਾਲੀਆਂ ਨੇ, ਇਹ ਕੱਚੀ ਬਾਣੀ ਨਹੀਂ। ਫਿਰ ਕੱਚੀ ਬਾਣੀ ਕਿਹੜੀ ਹੈ? ਜਿਵੇਂ ਦੰਬੀਆਂ ਨੇ, ਪਖੰਡੀਆਂ ਨੇ, ਕਿਸੇ ਨੇ ਅਵਤਾਰ ਬਾਣੀ ਲਿਖਵਾ ਲਈ ਸਤਿਗੁਰੂ ਜੀ ਦੀ ਨਕਲ 'ਤੇ, ਕਿਸੇ ਭਨਿਆਰੇ ਵਾਲੇ ਨੇ ਆਪਣਾ ਗ੍ਰੰਥ ਬਣਾ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ 'ਤੇ, ਸਤਿਗੁਰੂ ਜੀ ਦੀ ਨਕਲ 'ਤੇ ਰਚਨਾ ਕਰ ਲੈਣੀ ਜਾਂ ਕਰਵਾ ਲੈਣੀ, ਉਹ ਕੱਚੀ ਬਾਣੀ ਹੈ। ਸਤਿਗੁਰੂ ਜੀ ਦੇ ਨਾਲ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ, ਤਰਜਮਾਨੀ ਕਰਨ ਵਾਲਾ ਕੋਈ ਸ਼ਬਦ, ਕੋਈ ਅਲਫਾਜ਼, ਕੋਈ ਧਾਰਨਾ ਕੱਚੀ ਨਹੀਂ। ਜਿਹੜਾ ਸ਼ਬਦ ਸਤਿਗੁਰੂ ਜੀ ਦੇ ਨਾਲ, ਜਿਹੜੀ ਧਾਰਨਾ ਸਤਿਗੁਰੂ ਜੀ ਦੇ ਨਾਲ ਜੋੜ ਦੇਵੇ, ਉਹ ਕੱਚੀ ਕਿਵੇਂ ਹੋਈ? ਕੱਚੀ ਉਹ ਹੈ ਜਿਹੜੀ ਸਤਿਗੁਰੂ ਜੀ ਨਾਲ ਉਹ ਤੋੜ ਕੇ ਕਿਸੇ ਦੰਬੀ ਪਖੰਡੀ ਦੇ ਨਾਲ ਜੋੜ ਦੇਵੇ। ਰਹੋ ਵਿਚਾਰ, ਸੰਤ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਫਿਰ ਪੰਜਾਬ ਦੀ ਧਰਤੀ 'ਤੇ ਗਏ, ਵਿਸ਼ੇਸ਼ ਕਰਕੇ ਮਾਲਵੇ ਖੇਤਰ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ, ਇੰਨਾ ਗੁਰਸਿੱਖੀ ਦਾ ਪ੍ਰਚਾਰ ਕੀਤਾ, 18 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕਰਕੇ ਗੁਰੂ ਕੇ ਜਹਾਜ਼ੇ ਚਾੜਿਆ। ਐਸਾ ਸਾਧੂ ਮਿਲ ਜਾਵੇ ਨਾ ਤੇ ਸਾਧ ਸੰਗਤ ਜੀ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ ਕਹੋ ਸਾਧੂ ਭੇਟੀਐ। ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਸਾਧੂ ਜਨ ਮਹਾਤਮਾ ਜਿਨ੍ਹਾਂ ਨੂੰ ਮਿਲਦੇ ਨੇ, ਉਹ ਨਾਮ ਜਪਾਉਂਦੇ ਨੇ, ਸੋ ਦਰਗਾਹ ਹੋਏ ਖਲਾਸ, ਤੇ ਜਿਨ੍ਹਾਂ ਜਿਨ੍ਹਾਂ ਨੂੰ ਤਿੰਨਾਂ ਦੀ ਸੰਗਤ ਮਿਲਦੀ ਹੈ ਭਾਈ, ਦਰਗਾਹ ਦੇ ਵਿੱਚ ਬੰਦ ਖਲਾਸੀ ਜਮਾਂ ਦੀ ਫਾਹੀ ਤੇ ਲੇਖੇ ਤੋਂ ਤਿੰਨਾਂ ਦੀ ਹੋ ਜਾਂਦੀ ਹੈ।
1: ਕਰ ਕਿਰਪਾ ਪ੍ਰਭ ਆਪਣੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਦੇ ਦਰ ਤੋਂ ਅਸੀਂ ਮੰਗਦੇ ਕੀ ਰਹੀਏ? ਕਿਹੜੀ ਦਾਤ ਮੰਗਣਾ ਕਰੀਏ? ਦੁਨਿਆਵੀ ਦਾਤ ਮੰਗੀਏ, ਧਨ ਮੰਗੀਏ, ਪਦਾਰਥ ਮੰਗੀਏ, ਵਸਤਰ ਮੰਗੀਏ, ਅੰਨ ਮੰਗੀਏ, ਪੱਕੀ ਛੱਤ ਮੰਗੀਏ, ਪੱਕਾ ਮਕਾਨ ਮੰਗੀਏ, ਜਾਂ ਬਹੁਤੀ ਦੌਲਤ ਮੰਗ ਲਈਏ, ਸੰਬੰਧੀਆਂ ਦਾ ਪਿਆਰ ਮੰਗ ਲਈਏ, ਬਹੁਤੀ ਸੰਤਾਨ ਮੰਗ ਲਈਏ, ਸਭਨਾਂ ਦੇ ਨਾਲ ਸਾਧ ਸੰਗਤ ਜੀ ਮਿਲ ਵਰਤਨ ਦਾ ਸੁਭਾਵ ਮੰਗ ਲਈਏ, ਕੀ ਮੰਗੀਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਇਹ ਸਾਰੀਆਂ ਦਾਤਾਂ ਤੇ ਪਰਛਾਵਾਂ ਨੇ। ਦਰਖਤ ਦੀ ਸੰਗਤ ਕਰੀਏ ਛਾਂ ਆਪ ਹੀ ਮਿਲ ਜਾਂਦੀ ਏ, ਤੇ ਜੇ ਨਾਮ ਮੰਗ ਲਈਏ ਤੇ ਪਦਾਰਥ ਆਪ ਹੀ ਮਿਲ ਜਾਂਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਕਰ ਕਿਰਪਾ ਪ੍ਰਭ ਆਪਣੀ, ਇਹ ਦਾਤ ਮੰਗਣਾ ਕਰੀਏ ਪ੍ਰਭੂ ਪਰਮੇਸ਼ਰ ਜੀ, ਦੀਨ ਦਿਆਲ ਦੀਨਾ ਬੰਧੂ ਜੀ ਸਾਡੇ ਉੱਪਰ ਸਾਨੂੰ ਦੀਨ ਜਾਣ ਕਰਕੇ ਆਪਣੀ ਕਿਰਪਾ ਦ੍ਰਿਸ਼ਟੀ ਕਰਨਾ ਕਰੋ।
1: ਤੇਰੇ ਦਰਸ਼ਨ ਹੋਏ ਪਿਆਸ,
0: ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਵਿੱਚ ਪਿਆਸ ਚਾਹਤ ਇੱਛਾ ਸਦਾ ਲੱਗੀ ਰਹੇ, ਕਿਉਂਕਿ ਦਰਸ਼ਨਾਂ ਦਾ ਏਡਾ ਵੱਡਾ ਮਹੱਤਵ ਹੈ ਨਾ, ਇਹ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਨਾਲ, ਇਹ ਮਿਲੀਅਨ ਬਿਲੀਅਨ ਟ੍ਰਿਲੀਅਨ ਦੇ ਨਾਲ ਕਿਸੇ ਕੀਮਤ ਦੇ ਨਾਲ ਦਰਸ਼ਨ ਖਰੀਦੇ ਨਹੀਂ ਜਾ ਸਕਦੇ। ਭਗਤ ਧੰਨਾ ਸਾਹਿਬ ਜੀ ਨੂੰ ਦਰਸ਼ਨ ਹੋਏ ਨਾ ਤੇ ਸੂਖਮ ਜਿਹੀ ਹੰਕਤਾ ਮਨ ਵਿੱਚ ਆਈ, ਜੋਗੀ ਜਨ ਵਰਿਆਂ ਦੇ ਵਰੇ ਸਦੀਆਂ ਦੇ ਸਦੀਆਂ ਤਪੱਸਿਆ ਕਰਦੇ ਰਹਿੰਦੇ, ਪ੍ਰਾਪਤੀ ਨਹੀਂ ਹੁੰਦੀ, ਮੈਨੂੰ ਝੱਟ ਹੀ ਮਿਲ ਗਏ। ਤੇ ਪਰਮੇਸ਼ਰ ਜੀ ਨੇ ਬਚਨ ਕੀਤਾ ਧੰਨਿਆ, ਇਹ ਮਨ ਵਿੱਚ ਮਾਣ ਨਾ ਕਰੀ ਮੈਂ ਝੱਟ ਮਿਲ ਗਿਆ, ਝੱਟ ਨਹੀਂ ਕਿਸੇ ਨੂੰ ਮਿਲਦਾ, ਤੇਰਾ ਹਜ਼ਾਰਵਾਂ ਜਨਮ ਹੈ ਬੰਦਗੀ ਕਰਦੇ ਆ, 999 ਜਨਮ ਪਹਿਲਾਂ ਦਿਖਾ ਦਿੱਤੇ, ਇੰਨੇ ਜਨਮਾਂ 'ਚ ਇੰਨੀ ਬੰਦਗੀ ਕੀਤੀ, ਫਿਰ ਹੁਣ ਆ ਕਰਕੇ ਮਿਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਾਧ ਸੰਗਤ ਜੀ ਇਹ ਛੋਟੀ ਗੱਲ ਨਹੀਂ, ਦਰਸ਼ਨਾਂ ਦੀ ਪਿਆਸ ਹੋਣੀ, ਦਰਸ਼ਨਾਂ ਦੀ ਇੱਛਾ ਹੋਣੀ, ਹਜ਼ਾਰ ਜਨਮ ਬੰਦਗੀ ਪਕਾਏ ਦਰਸ਼ਨਾਂ ਦੀ ਇੱਛਾ ਹੈ ਕਿ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਤੱਖ ਦਰਸ਼ਨ ਦੀਦਾਰ ਦੇਣ। ਦਰਸ਼ਨ ਪ੍ਰਾਪਤ ਹੋਣੇ ਤਾਂ ਵੱਡੀ ਗੱਲ ਹੈ, ਦਰਸ਼ਨਾਂ ਦੀ ਇੱਛਾ ਮਨ ਵਿੱਚ ਤੀਬਰ ਇੱਛਾ ਬਣ ਜਾਣੀ ਹੀ ਬੜੀ ਵੱਡੀ ਗੱਲ ਹੈ। ਜੀਵਨ ਬਤੀਤ ਹੋ ਜਾਂਦਾ, ਬਾਪ ਦਾਦੇ ਪੜਦਾਦੇ ਸਾਰੇ ਤੁਰ ਗਏ, ਪਰ ਦਰਸ਼ਨਾਂ ਦੀ ਇੱਛਾ ਨਹੀਂ ਹੋਈ, ਦੀਦਾਰਿਆਂ ਵਾਸਤੇ ਇੱਛਾ ਹੋਈ। ਹੁਣੇ ਬਚਨ ਸਰਵਣ ਕੀਤੇ ਨਾ, 125,000 ਜਪਜੀ ਸਾਹਿਬ ਜੀ ਦਾ ਪਾਠ ਪਹਿਲਾਂ ਤੇ 125,000 ਜਾਪ ਫਿਰ ਕੀਤਾ, ਸਤਿਗੁਰੂ ਜੀ ਦੇ ਦੀਦਾਰ ਹੋਣ, ਇਹ ਹੈ ਪਿਆਸ, ਇਹ ਹੈ ਇੱਛਾ, ਇਹ ਹੈ ਚਾਹਤ, ਇਹ ਹੈ ਸਿੱਖ, ਇਹ ਹੈ ਦਰਸ਼ਨਾਂ ਦੀ ਭੁੱਖ। ਤੇ ਦਰਸ਼ਨਾਂ ਦਾ ਫਲ ਕਿੰਨਾ ਕੁ ਹੈ, ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਨਮ ਮਰਨ ਦੇ ਦੁੱਖ ਦਰਸ਼ਨ ਮਾਤਰ ਦੇ ਨਾਲ ਹੀ ਚਲੇ ਜਾਂਦੇ ਨੇ। ਸਾਧ ਸੰਗਤ ਜੀ ਸਾਡੀ ਇੰਨੀ ਬੰਦਗੀ ਇੰਨੀ ਕਮਾਈ ਨਹੀਂ ਕਿ ਸਤਿਗੁਰੂ ਜੀ ਨੂੰ ਪ੍ਰਗਟ ਕਰਕੇ ਦਰਸ਼ਨ ਕਰ ਲਈਏ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਾਡਿਆਂ ਸਾਰਿਆਂ ਜੀਵਾਂ ਦੇ ਉੱਪਰ ਵੱਡੀ ਭਾਰੀ ਕਿਰਪਾਲਤਾ ਕੀਤੀ ਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਅਰਪਣ ਕਰ ਦਿੱਤੀ ਤੇ ਬਚਨ ਕਰ ਦਿੱਤਾ ਸਰੀਰ ਪੰਥ ਵਿੱਚ ਆਤਮਾ ਗ੍ਰੰਥ ਵਿੱਚ। ਸਾਡੀ ਇੰਨੀ ਕਮਾਈ ਨਹੀਂ ਕਿ ਇੱਕ ਸਤਿਗੁਰੂ ਜੀ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰ ਲਈਏ, ਪਰ ਇਹ ਸਤਿਗੁਰਾਂ ਦੀ ਨਦਰ ਸਵੱਲੀਏ ਨਾ ਕਿ ਦਸਾਂ ਪਾਤਸ਼ਾਹੀਆਂ ਜੀਆਂ ਦੇ ਇਕੱਠੇ ਦਰਸ਼ਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਰੂਪ ਵਿੱਚ ਹੋ ਰਹੇ ਨੇ। ਇਹ ਰਹਿਮਤ ਕੀਤੀ ਸਤਿਗੁਰਾਂ ਨੇ, ਇਹ ਤਰਸ ਕੀਤਾ ਸਤਿਗੁਰਾਂ ਨੇ, ਇਹ ਜੀਵਾਂ ਨੂੰ ਤਾਰਨ ਵਾਲੀ ਜੁਗਤੀ ਇਹ ਸਤਿਗੁਰਾਂ ਦੀ ਕਿ ਸਾਰੇ ਪ੍ਰਾਣੀ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨ, ਕਥਾ ਕੀਰਤਨ ਗੁਰਬਾਣੀ ਪੜ੍ਹਨ ਸਰਵਣ ਕਰਨ ਤੇ ਸਾਰੇ ਹੀ ਤਰ ਜਾਣ। ਇਹ ਸਤਿਗੁਰਾਂ ਨੇ ਨਾਮ ਬਾਣੀ ਦਾ ਜਹਾਜ਼ ਹੀ ਬਣਾ ਦਿੱਤਾ ਹੈ। ਸੋ ਇਸ ਪ੍ਰਕਾਰ ਬੇਨਤੀ ਕਰਨੀ ਦਰਸ਼ਨਾਂ ਵਾਸਤੇ, ਕਿੰਨਿਆਂ ਗੁਰਮੁਖਾਂ ਦਾ ਨੇਮ ਹੈ, ਜਦ ਤੱਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਨਾ ਕਰਦੇ, ਉਦੋਂ ਤੱਕ ਅੰਨ ਜਲ ਗ੍ਰਹਿਣ ਨਹੀਂ ਕਰਦੇ, ਉਦੋਂ ਤੱਕ ਜਲ ਪਾਣੀ ਭੋਜਨ ਪ੍ਰਸ਼ਾਦਾ ਨਹੀਂ ਛਕਦੇ, ਇਹ ਪਿਆਰ ਵਾਲਿਆਂ ਦੇ ਨਿਯਮ ਨੇ। ਸੋ ਬੇਨਤੀ ਕਰੀਏ, ਇਹ ਪ੍ਰਭੂ ਪਰਮੇਸ਼ਰ ਜੀ ਕਿਰਪਾਲਤਾ ਕਰੋ, ਸਾਡੇ ਮਨ ਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਲੱਗੀ ਹੀ ਰਵੇ। ਆਸ ਪਿਆਸੀ ਫਿਰ ਕਹਿਤਾ ਆਈ ਜਿਉ ਚਾਤਰਕ ਬੁੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ। ਮਹਾਰਾਜ ਆਪਣੇ ਕਿਰਪਾਲਤਾ ਕਰਕੇ ਦਰਸ਼ਨ ਬਖਸ਼ਿਸ਼ ਕਰਨਾ ਕਰੋ ਜੀ। ਇਸ ਪ੍ਰਕਾਰ ਦਰਸ਼ਨਾਂ ਦੀ ਇੱਛਾ ਸਦਾ ਹੀ ਮਨ ਦੇ ਅੰਦਰ ਬਣੀ ਰਵੇ, ਇਹੋ ਦਾਤ ਮੰਗਣਾ ਕਰੀਏ।
1: ਦੁੱਧ ਬਿਨ ਦੂਜਾ ਕੋ ਨਹੀਂ,
0: ਹੇ ਪ੍ਰਭੂ ਪਰਮੇਸ਼ਰ ਜੀ, ਸਰਬ ਕਲਾ ਸਮਰੱਥ ਜੀ, ਸਾਨੂੰ ਲੋਕ ਵਿੱਚ ਸੁੱਖ ਦੇਣ ਵਾਲਾ, ਪਰਲੋਕ ਵਿੱਚ ਸੁੱਖ ਦੇਣ ਵਾਲਾ, ਸੁੱਖਾਂ ਦਾ ਦਾਤਾ, ਲੋਕ ਪਰਲੋਕ ਦਾ ਰਖਵਾਲਾ, ਮਹਾਰਾਜ ਪਾਪਾਂ ਤੋਂ ਬਚਾਉਣ ਵਾਲਾ, ਪਰਉਪਕਾਰੀ ਬਣਾਉਣ ਵਾਲਾ, ਨਾਮ ਜਪਾਉਣ ਵਾਲਾ, ਸੰਗਤ ਨਾਲ ਜੋੜਨ ਵਾਲਾ, ਜਨਮ ਮਰਨ ਕੱਟਣ ਵਾਲਾ, ਜਮਾਂ ਦੀ ਫਾਹੀ ਤੋਂ ਬਚਾਉਣ ਵਾਲਾ, ਇਸੇ ਪ੍ਰਕਾਰ ਧਰਮ ਰਾਜ ਦੇ ਲੇਖੇ ਤੋਂ ਬਚਾਉਣ ਵਾਲਾ, ਗਰਭ ਜੂਨੀਆਂ ਵਿੱਚ ਪੈਣ ਤੋਂ ਬਚਾਉਣ ਵਾਲਾ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੁਹਾਡੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ, ਲੇਖੇ ਕੱਟਣ ਵਾਲਾ ਆਪ ਜੀ ਤੋਂ ਬਿਨਾਂ ਦੂਜਾ ਕੋਈ ਨਹੀਂ, ਜਿਸ ਨੂੰ ਆਪ ਬਖਸ਼ ਲੈਂਦੇ ਉਹ ਲੇਖੇ ਮੁੱਕ ਜਾਂਦੇ ਨੇ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ, ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਲੇਖੇ ਨਹੀਂ ਮੁੱਕਦੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਪਰਮੇਸ਼ਰ ਜੀ ਆਪ ਜੀ ਤੋਂ ਬਿਨਾਂ ਲੇਖੇ ਕੱਟਣ ਵਾਲਾ, ਸੁੱਖਾਂ ਦਾ ਦਾਤਾ, ਸ਼ਰਨ ਪਿਆਂ ਨੂੰ ਰੱਖਣ ਵਾਲਾ, ਸਾਡਾ ਮਹਾਰਾਜ ਮਾਲਕ ਹੋਰ ਕੋਈ ਨਹੀਂ ਹੈ।
1: ਨਾਨਕ ਕੀ ਅਰਦਾਸ
0: ਸਤਿਗੁਰੂ।

0: ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਕਰਕੇ ਭਾਈ ਜਨ ਹੋ ਕਰਕੇ ਅਰਦਾਸ ਕਰਦੇ ਰਹੀਏ, ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਕਿਰਪਾਲਤਾ ਕਰਕੇ ਸਾਨੂੰ ਰੱਖ ਲਵੋ।
1: ਸੁਹੰਦਾ ਤਿਸ ਲਗਾ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਅੱਜ ਜਿਹੜਾ ਸੰਗਰਾਂਦ ਦਾ ਦਿਹਾੜਾ ਏ, ਅੱਜ ਜਿਹੜਾ ਹਾੜ ਦਾ ਮਹੀਨਾ ਚੜਿਆ ਏ ਨਾ, ਸੁਹੰਦਾ ਸ਼ੋਭਨੀਕ ਸੁਹਾਵਣਾ ਸੋਹਣਾ ਤਿਸ ਲਗਾ, ਤਿੰਨਾਂ ਨੂੰ ਲੱਗਦਾ ਹੈ
1: ਮਨ ਹਰ ਚਰਨ ਨਿਵਾਸ,
0: ਜਿੰਨਾ ਪ੍ਰਾਣੀਆਂ ਦੇ, ਜਿੰਨਾ ਜਗਿਆਸੂਆਂ ਦੇ, ਜਿੰਨਾ ਜੀਵਾਂ ਦੇ, ਜਿੰਨਾ ਸਤਸੰਗੀਆਂ ਦੇ, ਜਿੰਨਾ ਮਾਈਆਂ ਭਾਈਆਂ ਦੇ, ਜਿੰਨਾ ਬਾਲਕਾਂ ਬਜ਼ੁਰਗਾਂ ਦੇ ਹਿਰਦਿਆਂ ਦੇ ਅੰਦਰ ਹਰੀ ਪਰਮੇਸ਼ਰ ਜੀ ਦੇ ਚਰਨਾਂ ਦਾ ਨਿਵਾਸ ਹੈ, ਪ੍ਰਾਰੰਭਤਾ ਹੋਈ ਹੈ। ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਰੂਪੀ ਧਨ ਨਹੀਂ, ਉਹਨਾਂ ਵਾਸਤੇ ਤੇ ਸਹਾੜ ਦਾ ਮਹੀਨਾ ਬੜਾ ਸੜਦਾ ਬਲਦਾ, ਅਰਥਾਤ ਮਨ ਨੂੰ ਸਾੜਦਾ, ਪਰ ਇਹੀ ਉਹ ਹਾੜ ਦਾ ਮਹੀਨਾ ਉਹਨਾਂ ਵਾਸਤੇ ਸਫਲ ਹੈ, ਸ਼ੋਭਨੀਕ ਸੁਹਾਵਣਾ ਸੋਹਣਾ ਸੁਖਦਾਈ ਹੈ, ਜਿਨ੍ਹਾਂ ਪ੍ਰਾਣੀਆਂ ਦੇ ਮਨਾਂ ਦੇ ਅੰਦਰ ਹਰੀ ਪਰਮੇਸ਼ਰ ਜੀ ਦੇ ਚਰਨਾਂ ਦਾ ਨਿਵਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਚਰਨ ਨੇ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਵਾ, ਤੇ ਪਰਮੇਸ਼ਰ ਜੀ ਦੇ ਅਧਿਸ਼ਠਾਨ ਰੂਪੀ ਆਸਰਾ ਰੂਪੀ ਚਰਨ ਨੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ ਬਾਣੀ ਰੂਪੀ ਚਰਨ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ, ਗੁਰ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਇਹ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਇਸੇ ਪ੍ਰਕਾਰ ਚਿੱਤ ਚਰਨ ਨਾਮ, ਜਿਹੜਾ ਨਾਮ ਨੂੰ ਹਿਰਦੇ ਚ ਵਸਾਉਣਾ, ਚਾਹੇ ਮੂਲ ਮੰਤਰ ਚਾਹੇ ਗੁਰਮੰਤਰ ਹੈ, ਸਾਧ ਸੰਗਤ ਜੀ ਇਹ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਨਾਮ ਰੂਪੀ, ਮੂਲ ਮੰਤਰ ਰੂਪੀ, ਗੁਰਮੰਤਰ ਰੂਪੀ, ਜਪਜੀ ਸਾਹਿਬ ਰੂਪੀ, ਬਾਣੀ ਰੂਪੀ ਚਰਨ ਜਿਨ੍ਹਾਂ ਦੇ ਹਿਰਦੇ 'ਚ ਵੱਸਦੇ ਨੇ ਭਾਈ, ਉਹਨਾਂ ਨੂੰ ਹਾੜ ਦਾ ਮਹੀਨਾ ਫਿਰ ਤਪਦਾ ਨਹੀਂ ਲੱਗਦਾ, ਉਹਨਾਂ ਦੇ ਮਨ ਨੂੰ ਤਪਾਉਂਦਾ ਨਹੀਂ, ਉਹਨਾਂ ਦੇ ਹਿਰਦਿਆਂ ਨੂੰ ਸਾੜਦਾ ਨਹੀਂ, ਨਾ ਉੱਥੇ ਈਰਖਾ ਦੀ ਅੱਗ ਪਾਉਂਦੀ ਹੈ, ਨਾ ਵੈਰ ਦੀ ਅੱਗ ਪਾਉਂਦੀ ਹੈ, ਨਾ ਦੁਸ਼ਮਣੀ ਦੀ ਅੱਗ ਪਾਉਂਦੀ ਹੈ, ਨਾ ਤ੍ਰਿਸ਼ਨਾ ਦੀ ਅੱਗ ਪਾਉਂਦੀ ਹੈ, ਨਾ ਉਸ ਹਿਰਦੇ ਨੂੰ ਕਾਮ ਕ੍ਰੋਧ ਦੀ ਅੱਗ ਸਾੜਦੀ ਹੈ, ਕੋਈ ਤਪਸ਼ ਉੱਥੇ ਪਹੁੰਚਦੀ ਨਹੀਂ ਜਿੱਥੇ ਹਰੀ ਪਰਮੇਸ਼ਰ ਜੀ ਦੇ ਚਰਨਾਂ ਦਾ ਨਿਵਾਸ ਹੈ, ਸ਼ਬਦ ਦਾ ਨਿਵਾਸ ਹੈ, ਬਾਣੀ ਦਾ ਨਿਵਾਸ ਹੈ, ਮੂਲ ਮੰਤਰ ਗੁਰ ਮੰਤਰ ਦਾ ਜਿਸ ਹਿਰਦੇ 'ਚ ਨਿਵਾਸ ਹੈ, ਉਹਨਾਂ ਦੇ ਵਾਸਤੇ ਭਾਈ ਇਹ ਹਾੜ ਦਾ ਮਹੀਨਾ ਬਹੁਤਾ ਹੀ ਸਫਲ ਹੈ, ਬਹੁਤਾ ਹੀ ਸੁਖਦਾਈ ਹੈ, ਬਹੁਤੇ ਹੀ ਸੁੱਖਾਂ ਦੇ ਤਾਂ ਹੀ ਦੇਣ ਵਾਲਾ ਹੈ ਜੀਓ। ਗੁਰ ਚਰਨਾਂ ਦੇ ਵਿਖੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਇਹ ਜੋ ਹਾੜ ਦਾ ਮਹੀਨਾ ਚੜ੍ਹਿਆ, ਅੱਜ ਸੰਗਰਾਂਦ ਦਾ ਦਿਹਾੜਾ ਜੋ ਮਹੀਨਾ ਪ੍ਰਾਰੰਭ ਹੋਇਆ ਨਾ, ਸੱਚੇ ਪਾਤਸ਼ਾਹ ਜੀ ਸਾਡਾ ਵੀ ਸੁੱਖਾਂ ਦੇ ਸਹਿਤ ਬਤੀਤ ਹੋ ਜਾਵੇ, ਸਾਨੂੰ ਵੀ ਆਸਾੜ ਸੁਹੰਦਾ ਲੱਗੇ, ਸਾਨੂੰ ਵੀ ਸ਼ੋਭਨੀਕ ਲੱਗੇ, ਸਾਨੂੰ ਵੀ ਸਫਲਾ ਹੋ ਜਾਵੇ ਮਹਾਰਾਜ, ਸੁਖਦਾਈ ਹੋਵੇ, ਆਪ ਜੀ ਦੇ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਸਿੱਖ, ਦਰਸ਼ਨਾਂ ਦੀ ਤਾਂਘ, ਦਰਸ਼ਨਾਂ ਦੀ ਇੱਛਾ, ਦਰਸ਼ਨਾਂ ਦੀ ਚਾਹਤ, ਦਰਸ਼ਨਾਂ ਦੀ ਉਮੰਗ, ਦਰਸ਼ਨਾਂ ਦੀ ਖੁਆਇਸ਼, ਦਰਸ਼ਨਾਂ ਦਾ ਉਮਾ, ਦਰਸ਼ਨਾਂ ਦਾ ਖੇੜਾ, ਦਰਸ਼ਨਾਂ ਦਾ ਹੁਲਾਸ ਸਾਡੇ ਮਨ ਦੇ ਵਿੱਚ ਬਣਿਆ ਰਹੇ, ਦਰਸ਼ਨਾਂ ਦੀ ਇੱਛਾ ਬਣੀ ਰਹੇ, ਤੇ ਦਰਸ਼ਨਾਂ ਦੀ ਇੱਛਾ ਲੈ ਕਰਕੇ ਆਪ ਜੀ ਦੀ ਬੰਦਗੀ ਕਰਦੇ ਰਹੀਏ, ਨਾਮ ਕਦੇ ਭੁੱਲੇ ਨਾ, ਪ੍ਰਤੱਖ ਹਾੜ ਦਾ ਮਹੀਨਾ ਸਾਡਾ ਸਫਲਾ ਹੋ ਜਾਵੇ, ਤੇ ਜ਼ਿੰਦਗੀ ਰੂਪੀ ਹਾੜ ਦਾ ਮਹੀਨਾ ਵੀ ਮਹਾਰਾਜ ਸਾਡਾ ਸਫਲਾ ਤੇ ਸੁਖਦਾਈ ਹੋ ਜਾਵੇ, ਕਿਰਪਾਲਤਾ ਕਰਕੇ ਐਸੀ ਸਾਡੇ ਤੇ ਬਖਸ਼ਿਸ਼ ਕਰ ਦਿਓ ਜੀ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਹਾੜ ਦੇ ਮਹੀਨੇ ਦੁਆਰਾ ਸਤਿਗੁਰਾਂ ਨੇ ਬਖਸ਼ਿਆ ਰਹਿੰਦੇ ਸਮੇਂ ਦੇ ਅੰਦਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਚੱਲ ਰਹੀ ਲੜੀਵਾਰ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਦਿਆਂ ਹੋਰ ਲਾਭ ਪ੍ਰਾਪਤ ਕਰੀਏ ਜੀ।
1: ਮਹੱਲਾ ਪੰਜਵਾਂ,
0: ਪ੍ਰਮਾਣ ਪੁਰਖ ਪੰਚਮ ਗੁਰਦੇਵ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਸਰਬਤ ਜੀਆਂ ਦੇ ਤਾਰਨਹਾਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਜ਼ਾਹਰ ਹਰੀ ਪਰਮੇਸ਼ਰ ਜੀ ਦੀ ਮੂਰਤ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਹਰ ਦਿਓ ਸੇਵਕ ਕੋ ਨਾਮ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਨਾਮ ਇਹ ਮਿਲਦਾ ਕਿਹਨਾਂ ਨੂੰ ਹੈ, ਸਤਿਗੁਰਾਂ ਨੇ ਤਿੰਨਾ ਕੀਤਾ ਹੋਇਆ, ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੇ, ਸਤਿਗੁਰ ਪੂਰੇ ਨਾਮ ਦੀਆ, ਪੂਰੇ ਸਤਿਗੁਰੂ ਜੀ ਨਾਮ ਦਿੰਦੇ ਨੇ ਭਾਈ, ਹੋਰ ਕੋਈ ਨਾਮ ਦਾ ਦਾਤਾ ਨਹੀਂ, ਤੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹਰ ਹਰ ਨਾਮ ਸੇਵਕ ਕਉ ਦੇ, ਹਰੀ ਪਰਮੇਸ਼ਰ ਜੀ ਸਤਿਗੁਰੂ ਜੀ ਦੇ ਰਾਹੀਂ ਜੀਵਾਂ ਦੇ ਤਾਂ ਹੀ ਹਰਿਆ ਭਰਿਆ ਕਰਨ ਵਾਲਾ ਆਪਣਾ ਅੰਮ੍ਰਿਤ ਨਾਮ ਗੁਰਮੁਖ ਜਨਾਂ ਨੂੰ, ਸੇਵਕ ਜਨਾਂ ਨੂੰ

0: ਉਹਨਾਂ ਦੀ ਫਿਰ ਰਖਵਾਲੀ ਵੀ ਪਰਮੇਸ਼ਰ ਜੀ ਕਰਦੇ ਨੇ। ਮਹਾਰਾਜ ਉਹਨਾਂ ਦਾ ਕੋਈ ਵਿਗਾੜ ਤੇ ਨਹੀਂ ਕਰ ਸਕਦਾ, ਉਹਨਾਂ ਨੂੰ ਕੋਈ ਦੁੱਖ ਤੇ ਨਹੀਂ ਦੇ ਸਕਦਾ, ਕੋਈ ਮਾਰ ਤੇ ਨਹੀਂ ਸਕਦਾ ਨਾਮ ਦੇ ਰਸੀਆਂ ਨੂੰ, ਕਿਉਂਕਿ ਜਿਹੜੇ ਨਾਮ ਦੇ ਰਸੀਏ ਹੁੰਦੇ ਨੇ ਉਹ ਆਪ ਯਤਨ ਤੇ ਆਪ ਉਦਮ ਘੱਟ ਕਰਦੇ ਨੇ, ਕਹਿੰਦੇ ਸਾਡਾ ਪਰਮੇਸ਼ਰ ਰਖਵਾਲਾ। ਤੇ ਗੁਰਬਾਣੀ ਦਾ ਸਿਧਾਂਤ ਵੀ ਹੈ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਾਨਸ ਕਾਕੋ ਬਪਰਾ, ਭਾਈ ਹੇ ਭਾਈ ਬੰਦਾ ਵਿਚਾਰਾ ਤੇ ਚੀਜ਼ ਹੀ ਕੀ ਹੈ, ਮਨੁੱਖ ਵਿਚਾਰਾ ਤੇ ਕਮਲਾ ਇਹ ਝੱਲਾ ਚੀਜ਼ ਹੀ ਕੀ ਹੈ ਜਿਹੜਾ ਨਾਮ ਦੇ ਰਸੀਏ ਦਾ ਕੁਛ ਵਿਗਾੜ ਕਰ ਦੇਵੇ। ਜਿਸ ਦਾ ਰਾਖਾ ਰਾਮ ਹੈ, ਪਰਮੇਸ਼ਰ ਜਿਸ ਦਾ ਰਾਖਾ ਹੈ, ਉਸਦਾ ਤੇ ਜਮ ਵੀ ਵਾਲ ਵਿੰਗਾ ਨਹੀਂ ਕਰ ਸਕਦੇ। ਮਨੁੱਖ ਵਿਚਾਰਾ ਕੌਣ ਹੈ ਜੋ ਉਸਦਾ ਵਿਗਾੜ ਪਾ ਦੇਵੇ। ਸਾਧ ਸੰਗਤ ਜੀ, ਮਾਤਾ ਪਿਤਾ ਆਪਣੇ ਤਨ ਤੇ ਦੁੱਖ ਝੱਲ ਕੇ, ਗਰੀਬੀ ਨੂੰ ਝੱਲ ਕੇ, ਸਰਦੀ ਗਰਮੀ ਨੂੰ ਝੱਲ ਕੇ ਵੀ ਬੱਚੇ ਨੂੰ ਤੱਤੀਆਂ ਹਵਾਵਾਂ ਨਹੀਂ ਲੱਗਣ ਦਿੰਦੇ, ਦੁੱਖ ਨਹੀਂ ਲੱਗਣ ਦਿੰਦੇ। ਪਰ ਦੁਨੀਆਂ ਦੇ ਅੰਦਰ ਹਰਨਾਕਸ਼ ਇੱਕ ਐਸਾ ਪਿਤਾ ਹੋਇਆ ਜਿਸ ਨੇ ਪੂਰੀ ਰਾਜ ਸੱਤਾ ਦੀ ਤਾਕਤ ਲਾ ਦਿੱਤੀ ਕਿ ਆਪਣੇ ਸਕੇ ਪੁੱਤ ਨੂੰ ਮਾਰਨਾ, ਪਰ ਪਰਮੇਸ਼ਰ ਜੀ ਦਾ ਨਾਮ ਜਪਦਾ ਨਾ। ਤੇ ਸਾਧ ਸੰਗਤ ਜੀ, ਇਸ ਪ੍ਰਕਾਰ ਭਗਤ ਪ੍ਰਹਿਲਾਦ ਦਾ ਹਰਨਾਕਸ਼ ਰਾਜਾ ਉਹ ਕਰਕੇ ਜਲਾਦਾਂ ਦੁਆਰਾ ਇੰਨੇ ਯਤਨ ਕਰਕੇ ਆਪਣੀ ਭੈਣ ਹੋਲਕਾ ਦੁਆਰਾ ਅੱਗ ਦੀ ਚਿਖਾ ਦੇ ਵਿੱਚ ਬਿਠਾ ਕਰਕੇ, ਅੱਗ ਦੀਆਂ ਲਾਟਾਂ ਵਿੱਚ ਬਿਠਾ ਕਰਕੇ, ਮੱਚ ਦੇ ਭਾਂਬੜਾਂ ਵਿੱਚ ਬਿਠਾ ਕਰਕੇ ਰੋਮ ਤੱਕ ਨਾ ਸਾੜ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬੰਦਾ ਵਿਚਾਰਾ ਕੌਣ ਹੈ ਜਿਸ ਦਾ ਪਰਮੇਸ਼ਰ ਰਖਵਾਲਾ ਹੈ, ਜੋ ਉਸਦਾ ਵਾਲ ਵੀ ਵਿੰਗਾ ਕਰ ਜਾਵੇ, ਕੋਈ ਉਸਦਾ ਵਾਲ ਤੱਕ ਵਿੰਗਾ ਨਹੀਂ ਕਰ ਸਕਦਾ ਹੈ ਜੀ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਮਹਾਜਨ ਆਪੇ ਪੰਚਾ।
0: ਮਹਾਰਾਜ ਪਰਮੇਸ਼ਰ ਜੀ ਦੀ ਵਡਿਆਈ ਕੈਸੀ ਹੈ, ਕਥਨ ਕਰਕੇ ਸੁਣਾਓ ਜੀ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਮੇਸ਼ਰ ਆਪ ਹੀ ਮਹਾਜਨ ਸੱਚਾ ਸ਼ਾਹੂਕਾਰ ਹੈ, ਆਪੇ ਪੰਚਾ, ਆਪੇ ਹੀ ਪੰਚ ਮੁਖੀ ਨੂੰ ਕਿਹਾ ਜਾਂਦਾ ਹੈ, ਆਪ ਹੀ ਪਰਮੇਸ਼ਰ ਮੁਖੀਆ ਰੂਪ ਹੈ। ਇਸੇ ਪ੍ਰਕਾਰ
1: ਆਪ ਮਹਾਜਨ ਆਪੇ ਪੰਚਾ,
0: ਆਪ ਹੀ ਪਰਮੇਸ਼ਰ ਮਹਾਜਨ ਵੱਡਾ ਭਾਰੀ ਜਨ ਸੇਵਕ ਰੂਪ ਹੈ, ਆਪੇ ਪੰਚਾ, ਆਪ ਹੀ ਪਰਮੇਸ਼ਰ ਪੰਚ ਕਹੀਏ ਸ਼੍ਰੋਮਣੀ ਗੁਰੂ ਰੂਪ ਹੈ ਜੀਓ।
1: ਆਪ ਸੇਵਕ ਕਾ ਕਾਮ,
0: ਤੇ ਆਪ ਹੀ ਪਰਮੇਸ਼ਰ ਜੀ ਅੰਗ ਸੰਗ ਸਹਾਈ ਹੋ ਕਰਕੇ ਆਪਣੀਆਂ ਸੇਵਾ ਦੇ ਸੇਵਕਾਂ ਦੇ ਸਾਰੇ ਕੰਮ ਆਪ ਸਵਾਰਦੇ ਨੇ। ਸੇਵਕ ਕਉ ਨਿਕਟੀ ਹੋਏ ਦਿਖਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ, ਤਹਾ ਤਹਾ ਉਠਤਾਵੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਲਾਜਪਤ ਵੀ ਆਖੇ ਆਪੇ ਰੱਖਦੇ ਨੇ, ਨਾਮ ਵੀ ਆਪੇ ਜਪਾਉਂਦੇ ਨੇ, ਨਿਕਟ ਹੋ ਕੇ ਵੀ ਆਪੇ ਪਰਮੇਸ਼ਰ ਜੀ ਦਿਖਾਉਂਦੇ ਨੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ ਸਾਜਨੜਾ, ਐਸੇ ਨੇ ਸੱਜਣ ਸਰੂਪ ਪਰਮੇਸ਼ਰ ਜੀ, ਜੋ ਸਦਾ ਅੰਗ ਸੰਗ ਹੋ ਕਰਕੇ ਰਖਵਾਲੀ ਕਰਦੇ ਹਨ ਜੀਓ।
1: ਆਪੇ ਸਗਲੇ ਦੂਤ ਬਿਦਾਰੇ,
0: ਪਰਮੇਸ਼ਰ ਜੀ ਕਿਰਪਾਲਤਾ ਕਰਕੇ ਆਪੇ ਹੀ ਆਪਣੇ ਪਿਆਰਿਆਂ ਦੇ ਸਾਰਿਆਂ ਦੂਤਾਂ ਨੂੰ ਬਿਦਾਰੇ ਨਾਸ਼ ਕਰ ਦਿੰਦੇ ਨੇ। ਦੂਤ ਕੌਣ ਨੇ ਜੀ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਪੰਜ ਦੂਤਾਂ ਨੂੰ ਆਪ ਹੀ ਆਪਣੇ ਪਿਆਰਿਆਂ ਦੇ ਸੇਵਕਾਂ ਦੇ ਮਨਾਂ ਦੇ ਵਿੱਚੋਂ ਅਭਾਵ ਕਰ ਦਿੰਦੇ ਹਨ।
1: ਠਾਕੁਰ ਅੰਤਰਜਾਮ,
0: ਜੋ ਠਾਕੁਰ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ, ਅੰਤਰਜਾਮ ਅੰਤਰਜਾਮ ਅੰਦਰ ਦੀਆਂ ਜਾਣਨ ਵਾਲੇ, ਅੰਦਰ ਦੀਆਂ ਬੁੱਝਣ ਵਾਲੇ, ਦਾਨਾਈ ਵਾਲੇ, ਦਾਨਾ ਰੂਪ ਨੇ, ਜੋ ਪਰਮੇਸ਼ਰ ਜੀ ਹਰ ਇੱਕ ਦੇ ਅੰਦਰ ਵੱਸਦੇ ਨੇ। ਜਿਹੜਾ ਸਾਧ ਸੰਗਤ ਜੀ ਮਨੁੱਖ ਕਮਰੇ 'ਚ ਬੈਠਾ ਹੋਵੇ ਨਾ, ਉਸ ਨੂੰ ਪਤਾ ਹੁੰਦਾ ਕਮਰਾ ਗਰਮ ਹੈ ਕਿ ਠੰਡਾ, ਉਸ ਨੂੰ ਪਤਾ ਹੁੰਦਾ ਸਿਆਲ ਦੀ ਰੁੱਤ ਹੀਟਰ ਲੱਗਾ ਹੁਣ ਕਮਰਾ ਗਰਮ ਹੈ, ਤੇ ਜੇ ਗਰਮੀ ਦੀ ਰੁੱਤ ਏਸੀ ਚੱਲਦਾ ਤੇ ਠੰਡਾ ਹੈ। ਜਿਹੜਾ ਕਮਰੇ 'ਚ ਵੱਸਦਾ ਉਹਨੂੰ ਕਮਰੇ ਦੇ ਤਾਪਮਾਨ ਦਾ ਪਤਾ ਹੈ, ਤੇ ਜਿਹੜਾ ਪਰਮੇਸ਼ਰ ਹਰ ਇੱਕ ਦੇ ਹਿਰਦੇ ਵਿੱਚ ਵੱਸਦਾ ਹੈ, ਉਸ ਨੂੰ ਹਰ ਇੱਕ ਦੇ ਹਿਰਦੇ ਦੀ ਪੁੱਠ ਤੇ ਸਿੱਧ ਦਾ ਪਤਾ ਹੈ, ਹਰ ਇੱਕ ਦੇ ਹਿਰਦੇ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਦਾ ਪਤਾ ਹੈ। ਜਿਵੇਂ ਕਮਰੇ ਵਿੱਚ ਮਨੁੱਖ ਬੈਠਾ ਹੋਵੇ ਤਾਂ ਉਸਨੂੰ ਪਤਾ ਹੁੰਦਾ ਨਾ ਸਮਾਨ ਕਿਹੜਾ ਪਿਆ, ਇਹ ਬੈੱਡ ਲੱਗਾ, ਇਹ ਸੋਫਾ ਲੱਗਾ, ਇਹ ਕੁਰਸੀ ਡੱਠੀ, ਇਹ ਟੇਬਲ ਪਿਆ, ਇਹ ਪੱਖਾ ਲੱਗਾ, ਏਸੀ ਲੱਗਾ, ਹੀਟਰ ਲੱਗਾ, ਸਾਰੀਆਂ ਚੀਜ਼ਾਂ ਪ੍ਰਤੱਖ ਹੁੰਦੀਆਂ ਨਾ। ਜਿਹੜਾ ਕਮਰੇ 'ਚ ਬੈਠਾ ਉਸਨੂੰ ਕਮਰੇ ਦੀਆਂ ਵਸਤੂਆਂ ਦਾ ਗਿਆਨ ਹੈ, ਅਤੇ ਜਿਹੜੇ ਪਰਮੇਸ਼ਰ 'ਚ ਹਰ ਇੱਕ ਦੇ ਹਿਰਦੇ ਵਿੱਚ ਬੈਠੇ ਨੇ, ਹਰ ਇੱਕ ਦੇ ਹਿਰਦੇ ਦਾ ਗਿਆਨ ਹੈ, ਪਤਾ ਇਸ ਹਿਰਦੇ 'ਚ ਕਿੰਨੀਆਂ ਬੁਰਿਆਈਆਂ ਨੇ, ਕਿੰਨੀਆਂ ਚੰਗਿਆਈਆਂ ਨੇ, ਕਿੰਨੇ ਬੁਰੇ ਸੰਕਲਪ ਨੇ, ਕਿੰਨੇ ਚੰਗੇ ਸੰਕਲਪ ਨੇ, ਕਿੰਨੇ ਪਰਉਪਕਾਰ ਦੇ ਫੁਰਨੇ ਨੇ, ਕਿੰਨੇ ਦੂਸਰਿਆਂ ਦਾ ਖੋਹ ਖਿੰਜ ਕੇ ਖਾ ਜਾਣ ਦੇ ਫੁਰਨੇ ਨੇ, ਕਿੰਨੇ ਵੈਰ ਭਾਵਨਾ ਦੇ ਫੁਰਨੇ ਨੇ, ਕਿੰਨੀ ਪਰਮੇਸ਼ਰ ਜੀ ਦੀ ਪ੍ਰੀਤੀ ਹੈ, ਕਿਉਂਕਿ ਬੈਠੇ ਹੀ ਹਿਰਦੇ 'ਚ ਨੇ, ਹਿਰਦੇ ਦੀ ਇੱਕ ਇੱਕ ਗੱਲ ਨੂੰ ਜਾਣਦੇ ਨੇ। ਅੰਤਰਜਾਮ ਭਾਈ ਉਹ ਪਰਮੇਸ਼ਰ ਜੀ ਦੀ, ਪਰਮੇਸ਼ਰ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ ਅੰਤਰਜਾਮੀ ਹਨ।
1: ਆਪੇ ਪਤ ਰਾਖੀ ਸੇਵਕ ਕੀ,
0: ਆਪਣੇ

0: सारे युगों के अंदर सतयुग त्रेते द्वापर कलयुग दे विच आप ही पत रखी है। हर युग युग भगतो पाया पैज रखदा आया राम राजे। अपने सेवकां दी आप ही पैत पैज इज्जत परमेश्वर जी ने रखी है जी।
1: आप कियो बंधान
0: ते परमेश्वर जी ने कृपालता करके आप ही बंधान विकारा वालों उन्हां नूं रख लेना कीता है। ਉਹਨਾਂ ਦੇ ਮਨ ਨੂੰ ਪਰਿਆਈਆਂ ਵੱਲੋਂ ਬੰਧਾਨ ਗੁਰਮਤ ਦੇ ਬੰਧਨ ਪਾ ਕਰਕੇ ਰੱਖ ਲਿਆ। ਗੁਰਮਤ ਦੀ ਮਰਿਆਦਾ ਦੇ ਵਿੱਚ ਰੱਖ ਲੈਣਾ ਕੀਤਾ। ਬੰਧਾਨ ਨਾਮ ਮਰਿਆਦਾ ਦਾ ਵੀ ਹੈ। ਪਰਮੇਸ਼ਰ ਜੀ ਨੇ ਜਿੱਥੇ ਆਪ ਹੀ ਨਾਮ ਦਿੱਤਾ ਨਾ, ਨਾਮ ਦੀ ਦਵਾਈ ਦਿੱਤੀ ਹੈ, ਤੇ ਆਪ ਕੀ ਉਹ ਬੰਧਾਨ ਆਪ ਹੀ ਮਰਿਆਦਾ ਰੂਪੀ ਪਰਹੇਜ਼ ਵੀ ਦੱਸ ਦਿੱਤਾ ਹੈ। ਆਪ ਹੀ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਰਜ ਸਵਾਰਿਆ। ਦੋਸ ਨਾ ਦਾਰੂ ਵੈਦ ਨੂੰ ਵਿਣ ਸੰਜਮ ਨਿਤ ਰੋਗ ਰੋਗ ਵਧੰਦਾ। ਕੋਈ ਵੈਦ ਦੇ ਕੋਲੋਂ ਸਾਧ ਸੰਗਤ ਜੀ ਦਵਾਈ ਲੈ ਲਵੇ, ਹੋਈ ਹੋਵੇ ਸ਼ੂਗਰ, ਤੇ ਵੈਦ ਕੋ ਦਵਾਈ ਲੈ ਕੇ ਤੇ ਘਰ ਆ ਕੇ ਮਠਿਆਈਆਂ ਖਾਈ ਜਾਵੇ, ਘਰ ਆ ਕੇ ਰਸਗੁੱਲੇ ਖਾਈ ਜਾਵੇ, ਘਰ ਆ ਕੇ ਲੱਡੂ ਪੇੜੇ ਜਲੇਬੀਆਂ ਖਾਈ ਜਾਵੇ, ਫਿਰ ਕਵੀ ਕਹੀ ਜਾਵੇ ਜੀ ਵੈਦ ਬੜਾ ਮਾੜਾ ਨਿਕਲਿਆ, ਦਵਾਈ ਨਹੀਂ ਚੰਗੀ ਦਿੱਤੀ। ਫਿਰ ਵੈਦ ਦਾ ਤੇ ਦੋਸ਼ ਨਹੀਂ ਨਾ, ਦਵਾਈ ਦਾ ਤੇ ਦੋਸ਼ ਨਹੀਂ ਨਾ, ਦੋਸ਼ ਆਪਣਾ ਹੈ ਜਿਸਨੇ ਪਰਹੇਜ਼ ਨਹੀਂ ਕੀਤਾ। ਤੇ ਸਾਧ ਸੰਗਤ ਜੀ ਜੇ ਅੱਜ ਉਲਾਂਭਾ ਦਈਏ ਨਾ ਕਿ ਮੈਨੂੰ ਬ੍ਰਹਮ ਗਿਆਨ ਨਹੀਂ ਹੋਇਆ, ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ, ਮੈਨੂੰ ਸੁੱਖ ਨਹੀਂ ਮਿਲਿਆ, ਤੇ ਫਿਰ ਵੈਦ ਸਤਿਗੁਰੂ ਜੀ ਦੇ ਅੰਦਰ ਤੇ ਦਵਾਈ ਗੁਰਬਾਣੀ ਦੇ ਅੰਦਰ ਦੋਸ਼ ਨਹੀਂ, ਦੋਸ਼ ਸਾਡਾ ਜਿਨ੍ਹਾਂ ਨੇ ਪਰਹੇਜ਼ ਨਹੀਂ ਕੀਤਾ। ਪਰਾਇਆ ਰੂਪ ਵੇਖਿਆ ਮਨ ਮੈਲਾ ਕਰ ਲਿਆ, ਪਰਾਇਆ ਧਨ ਵੇਖਿਆ ਤਾਂ ਵੀ ਮਨ ਮੈਲਾ ਕਰ ਲਿਆ, ਆਪ ਤੋਂ ਛੋਟਾ ਦੇਖਿਆ ਤੇ ਦਬਕੇ ਮਾਰ ਲਏ, ਵੱਡਾ ਵੇਖਿਆ ਤੇ ਹੱਥ ਜੋੜ ਦਿੱਤੇ। ਬੁਰਿਆਈਆਂ ਤੇ ਆਪਣੀਆਂ ਨੇ ਨਾ, ਈਰਖਾ ਆਪ ਨਾ ਛੱਡੀ, ਵੈਰ ਆਪ ਨਾ ਛੱਡਿਆ, ਅੰਮ੍ਰਿਤ ਵੇਲਾ ਆਪ ਨਾ ਸਾਂਭਿਆ, ਰਹਿ ਰਾਸ ਸਾਹਿਬ ਜੀ ਦਾ ਸਮਾਂ ਟੀਵੀ ਅੱਗੇ ਬੈਠ ਕੇ ਸੀਰੀਅਲ ਦੇਖਦਿਆਂ ਆਪ ਬਤੀਤ ਕਰ ਦਿੱਤਾ। ਤੇ ਫਿਰ ਸਤਿਗੁਰੂ ਜੀ ਦੇ ਬਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ, ਕਬੀਰ ਸਤਿਗੁਰ ਸਾਚਾ ਕਿਆ ਕਰੈ ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਐ ਫੂਕ। ਤੇ ਜਿਹੜਾ ਰੋਗੀ ਤੰਦਰੁਸਤ ਹੋਣ ਦੀ ਇੱਛਾ ਰੱਖਦਾ ਹੋਵੇ, ਚੰਗੇ ਵੈਦ ਕੋ ਜਾ ਕੇ ਦਵਾਈ ਲਵੇ ਤੇ ਪਰਹੇਜ਼ ਰੱਖ ਕੇ ਦਵਾਈ ਖਾਵੇ, ਤੇ ਸਾਧ ਸੰਗਤ ਜੀ ਕਿਉਰ ਹੋ ਜਾਂਦੀ, ਬਿਮਾਰੀ ਮਿਟ ਜਾਂਦੀ ਹੈ, ਰੋਗ ਮਿਟ ਜਾਂਦਾ। ਪੂਰੇ ਸਤਿਗੁਰੂ ਪੂਰੇ ਵੈਦ ਨੇ, ਮੇਰਾ ਵਾਹਿਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਜਿਹੜਾ ਜਗਿਆਸੂ ਰੂਪੀ ਰੋਗੀ ਆ ਕੇ ਬੇਨਤੀ ਕਰਦਾ ਨਾ, ਮਹਾਰਾਜ ਇਹ ਜਨਮ ਮਰਨ ਦਾ ਰੋਗ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ, ਇਹ ਸੁਤਮਿਤ ਲੋਕ ਈਖਣਾ ਤੀਨੀ ਦੇ ਰੋਗ, ਇਹ ਆਦੀਆਂ ਵਿਆਧੀਆਂ ਉਪਾਧੀਆਂ ਦੇ ਰੋਗ, ਮਹਾਰਾਜ ਜੀ ਤ੍ਰੈਗੁਣ ਆਤਮਿਕ ਮਾਇਆ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਰੋਗ ਲੱਗੇ ਨੇ, ਕਿਰਪਾ ਕਰੋ ਮੇਟ ਦਿਓ। ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਰੂਪੀ ਦਵਾਈ ਦਿੰਦੇ ਨੇ, ਮਰਿਆਦਾ ਰੂਪੀ ਬੰਧਾਨ ਪਰਹੇਜ ਬਖਸ਼ਿਸ਼ ਕਰਦੇ ਨੇ। ਤੇ ਜਿਹੜਾ ਸਾਧ ਸੰਗਤ ਜੀ ਮਰਿਆਦਾ 'ਚ ਤਿਆਰ ਬਾਰ ਤਿਆਰ ਰਹਿ ਕੇ ਨਾਮ ਦੀ ਔਸ਼ਧੀ ਨੂੰ ਸੇਵਨ ਕਰ ਲੈਂਦਾ, ਛਕ ਲੈਂਦਾ ਨਾ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ, ਸਤਿਗੁਰੂ ਜੀ ਸਾਰੇ ਰੋਗ ਕੱਟ ਕੇ ਏਡਾ ਨਿਰਮਲ ਕਰ ਲੈਂਦੇ ਨੇ। ਬਚਨ ਕਰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਆਪਣੇ ਸੇਵਕ ਜਾਨਾਂ ਦੀ ਪਤ ਪਰਮੇਸ਼ਰ ਜੀ ਆਪ ਰੱਖਦੇ ਨੇ, ਆਪ ਕੀ ਉਹ ਬੰਧਾਨ ਤੇ ਵਿਕਾਰਾਂ ਵੱਲੋਂ ਸਤਿਗੁਰੂ ਜੀ ਮਰਿਆਦਾ ਵਿੱਚ ਰੱਖ ਕੇ ਆਪ ਹੀ ਛੁਟਕਾਰਾ ਕਰ ਦਿੰਦੇ ਹਨ ਜੀਓ।
1: ਆਦ ਸੇਵਕ ਕੀ ਰੱਖ
0: ਪਰਮੇਸ਼ਰ ਜੀ, ਆਦ ਜੁਗਾਦ, ਆਦ ਸਮੇਂ ਤੋਂ ਲੈ ਕਰਕੇ ਜੁਗਾਦ ਸਾਰੇ ਯੁੱਗਾਂ ਦੇ ਵਿੱਚ ਵੀ, ਆਦ ਸਭ ਤੋਂ ਪਹਿਲਾਂ, ਆਦ ਕਹੀਏ ਪਹਿਲਾਂ, ਪਹਿਲਾ ਯੁੱਗ ਸੀ ਸਤਯੁਗ, ਸਤਯੁਗ ਦੇ ਵਿੱਚ ਵੀ ਪਰਮੇਸ਼ਰ ਜੀ ਨੇ ਆਪ ਲੱਜਿਆ ਰੱਖੀਏ। ਜੁਗਾਦ ਹੁਣ ਕਲਯੁਗ ਦਾ ਸਮਾਂ, ਯੁੱਗ ਆਦ, ਇਸ ਤੋਂ ਪਹਿਲੇ ਜਿਹੜੇ ਦੋ ਯੁੱਗ ਹੋਏ ਨੇ ਤ੍ਰੇਤਾ ਤੇ ਦੁਆਪਰ, ਉਹਨਾਂ ਵਿੱਚ ਵੀ ਪਰਮੇਸ਼ਰ ਜੀ ਨੇ ਆਪ ਲੱਜਿਆ ਰੱਖੀਏ। ਆਦ ਜੁਗਾਦ, ਆਦ ਪਹਿਲਾ ਸਮਾਂ ਤੇ ਜੁਗਾਦ ਹੁਣ ਚਾਰੇ ਯੁੱਗਾਂ ਦਾ ਸਮਾਂ, ਆਦ ਜੋ ਪਰਮੇਸ਼ਰ ਜੀ ਸਾਰਿਆਂ ਦੇ ਮੁੱਢ ਰੂਪ ਨੇ, ਜੁਗਾਦ ਸਾਰਿਆਂ ਯੁੱਗਾਂ ਦੇ ਵਿੱਚ ਰੱਖਦੇ ਹਨ।
1: ਨਾਨਕ ਕੋ ਪ੍ਰਭ ਜਾਨ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਪ੍ਰਾਣੀ ਲੋਕ ਪਰਲੋਕ ਦਾ ਰਖਵਾਲਾ ਤਿਸ ਪਰਮੇਸ਼ਰ ਜੀ ਨੂੰ ਜਾਣ, ਸੁੱਖਾਂ ਦਾ ਦਾਤਾ ਤਿਸ ਪ੍ਰਭੂ ਜੀ ਨੂੰ ਜਾਣ, ਅੰਤਰਜਾਮੀ ਫਾਈਆਂ ਨੂੰ ਕੱਟਣ ਵਾਲਾ ਤਿਸ ਪਸੇ ਪ੍ਰਕਾਰ।
1: ਆਦ ਜੁਗਾਦ ਸੇਵਕ ਕੀ ਰਾਖਾ,
0: ਭਾਈ ਜਿਹੜਾ ਜਿਹੜਾ ਵੀ ਸੇਵਕ ਹੋ ਗਿਆ, ਚਾਹੇ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਪਰਮੇਸ਼ਰ ਜੀ ਦੇ ਦਰ ਤੇ ਜਾਤ ਨਹੀਂ, ਜਾਣ ਉਹ ਜੋਤ ਨਾ ਪੂਛੋ ਜਾਤੀ, ਉੱਥੇ ਕੇਵਲ ਤਾਂ ਕੇਵਲ ਜੋਤ ਜਾਣੀ ਜਾਂਦੀ ਹੈ, ਜਾਤ ਨਹੀਂ। ਜਿਹੜਾ ਵੀ ਸ਼ਰਨ ਵਿੱਚ ਪੈ ਗਿਆ ਨਾ, ਪਰਮੇਸ਼ਰ ਜੀ ਨੇ ਆਦ ਜੁਗਾਦ ਸਾਰਿਆਂ ਯੁੱਗਾਂ ਵਿੱਚ ਤਿਸ ਦੀ ਰਖਵਾਲੀ ਕੀਤੀ ਹੈ।

ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਉਹ ਪਰਮੇਸ਼ਰ ਜੀ ਤੇਰੇ ਹਿਰਦੇ ਦੀ ਜਾਣਦੇ ਨੇ, ਤੇਰੇ ਮਨ ਦੀ ਭਾਵਨਾ ਨੂੰ ਜਾਣਦੇ ਨੇ। ਬਸ ਮਨ ਦੀ ਭਾਵਨਾ ਸ਼ੁੱਧ ਕਰ ਲੈ, ਪਰਮੇਸ਼ਰ ਜੀ ਤੇਰਾ ਸੰਸਾਰ ਤੋਂ ਪਾਰ ਉਤਾਰਾ ਕਰ ਦੇਣਗੇ। ਲੋੜ ਤੇਰੀ ਭਾਵਨਾ ਦੀ ਏ, ਜੇ ਤੇਰੀ ਭਾਵਨਾ ਵਿੱਚ ਕਮੀ ਏ ਫਿਰ ਤੇਰੇ ਕਾਰਜ ਨਹੀਂ ਸਵਰਦੇ ਤੇ ਸਤਿਗੁਰੂ ਜੀ ਨੂੰ ਦੋਸ਼ ਨਹੀਂ। ਭਾਵਨਾ ਸ਼ੁੱਧ ਕਰ ਲੈ, ਸਤਿਗੁਰੂ ਜੀ ਬਚਨ ਕਰਦੇ ਨੇ ਤੇਰੇ ਹਰ ਇੱਕ ਮਨ ਦੀ ਭਾਵਨਾ ਨੂੰ ਪਰਮੇਸ਼ਰ ਜੀ ਜਾਣਦੇ ਨੇ। ਤੇ ਜਿਹੜੇ ਭਾਵਨਾਵਾਂ ਨੂੰ ਜਾਣਦੇ ਨੇ ਨਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਘੱਟ ਕਹੀਏ ਹਿਰਦਾ, ਹਿਰਦੇ ਹਿਰਦੇ ਦੀ ਪਰਮੇਸ਼ਰ ਜੀ ਜਾਣਦੇ ਨੇ। ਕਿੰਨੀ ਡੂੰਘਿਆਈ ਨਾਲ ਜਾਣਦੇ ਨੇ, ਘੱਟ ਘੱਟ ਕੇ ਪਟ ਪਟ ਕੀ ਜਾਣੈ, ਪਟ ਨਾਮ ਪੜਦੇ ਦਾ। ਹਰ ਇੱਕ ਪ੍ਰਾਣੀ ਥੋੜਾ ਬਹੁਤਾ ਪੜਦਾ ਕਿਸੇ ਨਾ ਕਿਸੇ ਤੋਂ ਰੱਖਦਾ ਹੈ। ਸਾਧ ਸੰਗਤ ਜੀ ਚਾਹੇ ਮਾਇਆ ਦੇ ਪੱਖ ਤੋਂ ਹੋਵੇ, ਚਾਹੇ ਕਿਸੇ ਗੱਲਬਾਤ ਦੇ ਪੱਖ ਤੋਂ ਹੋਵੇ, ਮਾਤਾ ਪਿਤਾ ਬੱਚਿਆਂ ਤੋਂ, ਬੱਚੇ ਮਾਤਾ ਪਿਤਾ ਤੋਂ, ਇਸੇ ਪ੍ਰਕਾਰ ਫਿਰ ਮਾਇਆ ਕਰਕੇ ਤੇ ਬਹੁਤਾ ਹੀ ਪੜਦਾ ਰੱਖਿਆ ਜਾਂਦਾ। ਸੰਬੰਧੀਆਂ ਨੂੰ ਪਤਾ ਨਾ ਲੱਗ ਜਾਵੇ ਮੇਰੇ ਕੋਲ ਕਿੰਨੀ ਹੈ। ਇੱਕ ਦੂਸਰੇ ਤੋਂ ਬੰਦਾ ਬੰਦੇ ਤੋਂ ਪੜਦਾ ਰੱਖ ਸਕਦਾ ਤੇ ਪਾਪ ਕਰਮ ਕਰਕੇ ਪੁੰਨ ਦਾ ਜਾਂ ਭਲਿਆਈ ਦਾ ਪੜਦਾ ਵੀ ਪਾ ਸਕਦਾ ਕਿ ਮੈਂ ਬੜਾ ਚੰਗਾ। ਪਰ ਪਰਮੇਸ਼ਰ ਜੀ ਹਿਰਦੇ ਹਿਰਦੇ ਦੇ ਪੜਦੇ ਪੜਦੇ ਦੀ ਜਾਣਦੇ ਨੇ। ਘੱਟ ਘੱਟ ਕੇ ਹਿਰਦੇ ਹਿਰਦੇ ਦੀ, ਪਟ ਪਟ ਕੀ ਜਾਣਾ, ਪੜਦੇ ਪੜਦੇ ਦੀ ਜਾਣਦੇ ਨੇ। ਤੇ ਕਿੰਨੀ ਡੂੰਘਿਆਈ ਨਾਲ ਜਾਣਦੇ ਨੇ, ਭਲੇ ਬੁਰੇ ਕੀ ਪੀਰ ਪਛਾਣਤ, ਭਲਿਆਂ ਦੀ, ਚੰਗਿਆਂ ਦੀ, ਸਾਧੂਆਂ ਦੀ, ਮਹਾਤਮਾ ਦੀ ਪੀੜਾ ਨੂੰ ਵੀ ਜਾਣਦੇ ਨੇ ਤੇ ਬੁਰੇ ਬੁਰਿਆਂ ਦੀ, ਮਨਮੁਖਾਂ ਦੀ, ਸਖਤਾ ਦੀ ਪੀੜਾ ਨੂੰ ਵੀ ਜਾਣਦੇ ਨੇ। ਦੁੱਖ ਸਭਨਾ ਦਾ ਹੀ ਪਰਮੇਸ਼ਰ ਜੀ ਜਾਣਦੇ ਤੇ ਸਮਝਦੇ ਨੇ। ਜਿਹੜਾ ਵੀ ਸ਼ਰਨ ਵਿੱਚ ਪੈ ਕਰਕੇ ਅਰਦਾਸ ਕਰ ਦੇਵੇ ਨਾ, ਉਸਦੇ ਦੁੱਖਾਂ ਨੂੰ ਪਰਮੇਸ਼ਰ ਜੀ ਹਰ ਲੈਂਦੇ ਨੇ। ਜਿਹੜਾ ਸ਼ਰਨ 'ਚ ਪੈ ਗਿਆ, ਚਾਹੇ ਉਹ ਭਲਾ ਏ ਚਾਹੇ ਉਹ ਬੁਰਾ ਏ, ਦੁੱਖਾਂ ਦੀ ਨਿਵਿਰਤੀ ਪਰਮੇਸ਼ਰ ਜੀ ਸਾਰਿਆਂ ਦੀ ਕਰ ਦਿੰਦੇ ਨੇ। ਚਾਹੇ ਉਹ ਅਜਾਮਲ ਹੈ, ਚਾਹੇ ਉਹ ਵੇਸਵਾ ਹੈ, ਚਾਹੇ ਉਹ ਹਿਰਣੀ ਹੈ ਤੇ ਚਾਹੇ ਸਾਧ ਸੰਗਤ ਜੀ ਹਾਥੀ ਹੈ, ਜਿਹੜਾ ਵੀ ਸ਼ਰਨ 'ਚ ਪੈ ਗਿਆ, ਸਤਿਗੁਰੂ ਜੀ ਲਾਜ ਸਭਨਾਂ ਦੀ ਰੱਖਦੇ ਨੇ, ਪਰਮੇਸ਼ਰ ਜੀ ਲਾਜ ਸਭਨਾਂ ਦੀ ਰੱਖਦੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਐਸੇ ਪਰਮੇਸ਼ਰ ਜੀ ਅੰਤਰਜਾਮੀ ਨੇ, ਤੂੰ ਇਸ ਪਰਮੇਸ਼ਰ ਜੀ ਨੂੰ ਅੰਤਰਜਾਮੀ ਤੇ ਸੁੱਖਾਂ ਦਾ ਦਾਤਾ ਜਾਣਨਾ ਕਰ, ਲੋਕ ਪਰਲੋਕ ਦਾ ਮਾਲਕ ਤੇ ਦਰਗਾਹੀ ਸੁੱਖਾਂ ਦਾ ਦਾਤਾ ਵੀ ਤਿਸ ਨੂੰ ਜਾਣਨਾ ਕਰ, ਤੇਰਾ ਭਲਾ ਤੇਰੀ ਕਲਿਆਣ ਹੋ ਜਾਵੇਗੀ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਰੰਗ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਨ ਕਰਕੇ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਏ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਸਾਹਿਬ ਜੀ ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਹਾੜ ਦੇ ਮਹੀਨੇ ਦੁਆਰਾ, ਸਾਰੰਗ ਰਾਗ ਦੁਆਰਾ, ਪਾਵਨ ਗੁਰ ਸ਼ਬਦਾਂ, ਗੁਰ ਉਪਦੇਸ਼ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ੁਭ ਸਿੱਖਿਆ ਦਿੱਤੀ ਏ ਨਾ, ਆਪਣੇ ਉਪਦੇਸ਼, ਅੰਮ੍ਰਿਤਮਈ ਗੁਰਬਾਣੀ, ਅੰਮ੍ਰਿਤਮਈ ਗੁਰਬਾਣੀ ਦੇ ਭਾਵ, ਅਰਥ, ਵਿਚਾਰ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਮਹਾਰਾਜ ਜਿਹੜਾ ਮਹੀਨਾ ਚੜਿਆ ਇਹ ਵੀ ਸਫਲਾ ਹੋਵੇ, ਮਨੁੱਖਾ ਜਨਮ ਰੂਪੀ ਮਹੀਨਾ ਵੀ ਸਾਡਾ ਇਹ ਜਿਹੜਾ ਹਾੜ ਦਾ ਸਫਲਾ ਹੋ ਜਾਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਬੰਦਗੀ ਦੀ ਦਾਤ, ਨਿਤਨੇਮ ਨਿਤਨੇਮ ਦੀ ਪਰਪਕਤਾ, ਪਿਆਰੀ ਗੁਰਸਿੱਖੀ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਮਹਾਰਾਜ ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸਨਹਾਰ ਬਖਸ ਲੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਣਾਂ ਵਿਖੇ ਬੇਨਤੀ ਹੈ, ਧੰਨ ਧੰਨ ਭਗਤ ਧੰਨਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਲੋਹਗੜ੍ਹ ਸਾਹਿਬ ਕਾਰੇ ਗਾਓਂ ਲੋਹਾ ਵਿਖੇ ਅੱਜ ਤਾਰੀਕ 15 ਜੂਨ 2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੋਂ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ, ਉਪਰੰਤ ਸਤਿਗੁਰੂ ਜੀ ਦੇ ਤੁੱਟ ਲੰਗਰ ਵਰਤਣਗੇ। ਸੋ ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਲੋਹਗੜ੍ਹ ਸਾਹਿਬ ਕਾਰੇ ਗਾਓਂ ਲੋਹਾ ਵਿਖੇ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੂਸਰੀ ਬੇਨਤੀ, ਪ੍ਰਮਾਣ ਪੁਰਖ ਪੰਚਮ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਸ਼ਹੀਦੀ ਗੁਰਪੁਰਬ ਜੋ 18 ਜੂਨ 2026 ਨੂੰ ਆ ਰਿਹਾ ਹੈ, ਸਾਧ ਸੰਗਤ ਜੀ ਅਤੇ ਇਸ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਅਤੇ ਹਜ਼ੂਰੀ ਸਾਧ ਸੰਗਤ ਵੱਲੋਂ ਜੋ 14 ਤਰੀਕ ਤੋਂ 18 ਤਰੀਕ ਤੱਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਵਿਖੇ ਕੀਰਤਨ ਸੋਹਲੇ ਦੀ ਗੁਰਬਾਣੀ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕਥਾ ਵਿਚਾਰਾਂ ਦੁਆਰਾ ਦਾ ਤਾਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਸੰਗਤਾਂ ਨੂੰ ਜੋੜਨ ਅਤੇ ਜੁੜਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਸੰਗਤਾਂ ਪ੍ਰਤੀ ਬੇਨਤੀ ਹੈ, ਰਾਤ ਨੂੰ ਸੱਚਖੰਡ ਸਾਹਿਬ ਵਿਖੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕਥਾ ਦੁਆਰਾ ਹਾਜ਼ਰੀਆਂ ਭਰ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੇਨਤੀਆਂ ਪ੍ਰਵਾਨ ਕਰਨੀਆਂ।

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਖਜ਼ਾਨੇ ਭਰਪੂਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜੀ ਮਸਨਾ ਦੇ ਅਰਪਤਾ ਬਖਸ਼ਣੀ ਆਸਾ ਮਸਾ ਸੰਪਨੀ ਕਰਨੀ, ਯਾਤਰਾ ਸਫਲੀ ਕਰਨੀ।

Thank you.

I'm going to go to the hospital.

Thank you.

ਜੇ ਸਤਰ ਮਿੱਤਰ ਨਹੀਂ ਜਨਮ ਜਾਤ ਜਿਹੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਿਹੇ ਕਰਮ ਭਰਮ ਨਹੀਂ ਧਰਮ ਧਿਆਨ ਜਿਹੇ ਨੇਹ ਗੇਹ ਨਹੀਂ ਬਿਉਤਬਾਨ ਜਿਹੇ ਜਾਤ ਪਾਤ ਨਹੀਂ ਸਤਰ ਮਿੱਤਰ ਜਿਹੇ ਨੇਹ ਗੇਹ ਨਹੀਂ ਚਿਹਨ ਚਿੱਤਰ ਜਿਹੇ ਰੰਗ ਰੂਪ ਨਹੀਂ ਰਾਗ ਰੇਖ ਜਿਹੇ ਜਨਮ ਜਾਤ ਨਹੀਂ ਭਰਮ ਭੇਖ ਜਿਹੇ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜਿਹੇ ਨਾਮ ਥਾਮ ਨਹੀਂ ਵਰਗ ਵਿਆਦ ਜਿਹੇ ਰੋਗ

ਉਚਰੰਤ ਵੇਦ ਜਿਹੇ ਅਲਖ ਰੂਪ ਕਥਤ ਕਤੇਬ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅੰਮ੍ਰਿਤ ਤੇਜ ਅਛੇ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਤ।

ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਿਹਿਤ ਦਬਦਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮਰਤ ਸਾਸਰ ਉਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੇਵ ਕਹੂੰ ਅਰਘ ਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਗੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਬ ਤਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਗ

ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨਹਾਰੇ ਦਾਹਤ ਹੈ ਦੁਖ ਦੁਖਨ ਕਉ ਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੇ ਪਾਰ ਨ ਪਾਏ ਸਕੇ ਪਦਮਾਵਤ ਭੇਦ ਕਤੇ ਵ ਭੇਦ ਉਚਾਰੇ ਰੋਜ ਹੀ ਰਾਜ ਪਿਲੋਕਤ ਰਾਜਕ ਰੋਗ ਰੁਹਾਨ ਕੀ ਰੋਜ ਨਟਾਰੇ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰਮੇਵ ਨਾ ਭੇਵ ਲਖਿਓ ਭਰਮ ਸਿਓ ਫਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਤ ਮਾ

ਵਿਹੀਨ ਸਨੇਹ ਸਬੋਧਨ ਨੇਹ ਬਿਰਖਤ ਅਗੇਹ ਅਛੈ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜਮੀਨ ਕੋ ਦੇਤ ਜਮਾਨ ਕੋ ਦਹਿ, ਗਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾਪਤ ਲੈ ਹੈ।

ਸੇ ਬਹੁ ਚਤ ਦਾਹਿ ਜੇ ਡਿੱਕੀ ਚੰਗਾਰ ਪਹਿਲੇ ਹੀ ਸੁਨੀਅਤ ਹੈ। ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ। ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀਅਤ।

ਗੁਰਬਾਣੀ ਦੇ ਨਾਲ ਬਾਦਸ਼ਾਹ ਜੀ ਗਲਾ ਹਰਮੀ।

ਛੁੱਟੀ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ।

ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ, ਕਿਉਂਕਿ ਸਾਧ ਸੰਗਤ ਜੀ ਆਉਣ ਵਾਲੀ 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਕਲਯੁਗ ਕੇ ਉਧਾਰ ਕਰਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀਆਂ ਦਾ ਸ਼ਹੀਦੀ ਗੁਰਪੁਰਬ ਬਹੁਤ ਸ਼ਰਧਾ ਭਾਵਨਾ ਦੇ ਵਿੱਚ ਇਹ ਨਿਨਾ ਦੇ ਵਿੱਚ ਪੰਜ ਜਿਹੜੇ ਸ਼ਹਾਦਤ ਦੇ ਪ੍ਰਸੰਗ ਜਿਹੜੇ ਹਨ ਉਹ ਸੰਗਤਾਂ ਨੂੰ ਸਰਵਣ ਕਰਾਏ ਜਾਂਦੇ ਹਨ। ਸੋ ਇਸ ਲੜੀ ਤਹਿਤ ਸ਼ਹੀਦੀ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਜੋ ਕੱਲ੍ਹ ਸਰਵਣ ਕਰਨਾ ਕੀਤਾ, ਅੱਜ ਆਪ ਜੀ ਨੂੰ ਬੇਨਤੀ ਕਰਾਂ, ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਖਿਲਾਫ਼ ਜਦੋਂ ਵਾਰੰਟ ਜਾਰੀ ਕਰਨਾ ਕੀਤਾ, ਮਹਾਰਾਜ ਨੂੰ ਕਿਹਾ ਗਿਆ ਕਿ ਮਹਾਰਾਜ ਤੁਸੀਂ ਡਾਕੂ ਡਕੈਤ ਰੱਖਦੇ ਹੋ, ਬਦਮਾਸ਼ਾਂ ਨੂੰ ਰੱਖਦੇ ਹੋ, ਤੁਹਾਡੇ ਕਰਕੇ ਇਹ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫਿਤੂਰ ਮਚਿਆ ਹੋਇਆ ਹੈ। ਕਾਲਦਾਸ ਨੇ ਖੁੱਲ੍ਹ ਕੇ ਬੇਨਤੀ ਕੀਤੀ ਸੀ ਕਿ ਮੁੱਖ ਕਾਰਨ ਕੀ ਸੀ ਸਾਧ ਸੰਗਤ ਜੀ, ਇਹ ਵਕਤੀ ਬਾਦਸ਼ਾਹ ਜਹਾਂਗੀਰ ਚਾਹੁੰਦਾ ਸੀ, ਕੱਟੜ ਸੀ, ਬਹੁਤ ਤੁਜ਼ਬ ਦੇ ਨਾਲ ਜਿਹੜਾ ਭਰਿਆ ਹੋਇਆ ਤੁਜ਼ਬੀ ਬਾਦਸ਼ਾਹ, ਬਹੁਤ ਰਹੱਸਮਈ ਤਰੀਕੇ ਦੇ ਨਾਲ ਜੋ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਚਾਹੁੰਦਾ ਹੈ। ਅਸਲ ਦੇ ਵਿੱਚ ਕਾਰਨ ਤਾਂ ਜਿਹੜਾ ਹੈ ਇਸਲਾਮ ਦਾ ਘਾਟਾ

ਜਾਂਦਾ ਹੈ। ਫਿਰ ਇਹ ਪੂਰਾ ਜ਼ਿਆਦਾ ਅਫਗਾਨਿਸਤਾਨ ਤੱਕ ਇਹਦੀਆਂ ਸੀਮਾਵਾਂ ਵੱਜਦੀਆਂ ਸਨ ਅਤੇ ਪਹਾੜੀ ਇਲਾਕਾ ਵੀ ਜਿਹੜਾ ਪਾਉਂਟਾ ਸਾਹਿਬ ਆਦਿਕ ਇਹ ਵੀ ਇਹੀ ਖੇਤਰ ਦੇ ਵਿੱਚ ਆਉਂਦਾ। ਬਹੁਤ ਵੱਡਾ ਖੇਤਰ ਹੈ ਇਹ ਖੇਤਰ ਦੇ ਵਿੱਚ ਸਿੱਖੀ ਦਾ ਜਦੋਂ ਬਹੁਤ ਪ੍ਰਚਾਰ ਹੋ ਰਿਹਾ ਇਹਨਾਂ ਨੂੰ ਅੱਗ ਲੱਗ ਗਈ ਇਹਨਾਂ ਨੇ। ਲੇਕਿਨ ਅਸਲ ਦੇ ਵਿੱਚ ਕਾਰਨ ਤਾਂ ਇਹ ਸੀ ਲੇਕਿਨ ਬਾਹਰੀ ਤੌਰ 'ਤੇ ਝੂਠੇ ਜਿਹੜੇ ਦੋਸ਼ ਆਰੋਪਣ ਕਰਨੇ ਕੀਤੇ ਮਹਾਰਾਜ ਜੀ ਨੂੰ ਇਹਨਾਂ ਨੇ ਸਜਾਵਾਂ ਲਾ ਦਿੱਤੀਆਂ ਕਿ 2 ਲੱਖ ਦਮੜਾ 2 ਲੱਖ ਦਮੜਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਜੁਰਮਾਨਾ ਲਾ ਦਿੱਤਾ। ਸਤਿਗੁਰੂ ਮਹਾਰਾਜ ਨੂੰ ਪਤਾ ਕਿ ਭਾਈ ਕਿ ਹੁਣ ਸਾਡੀ ਸ਼ਹਾਦਤ ਦਾ ਸਮਾਂ ਆ ਗਿਆ। ਸਤਿਗੁਰੂ ਮਹਾਰਾਜ ਜੀ ਪਿਆਰਿਓ ਆਪਣੇ ਨਾਲ 5 ਸਿੱਖ ਜਿਹੜੇ ਹਨ ਉਹਨਾਂ ਨੂੰ ਨਾਲ ਲੈ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸਤਿਗੁਰੂ ਮਹਾਰਾਜ ਜੀ ਨਿਕਲੇ ਹਨ ਅਤੇ ਐਤਕੀ ਮਹਾਰਾਜ ਜਦੋਂ ਵੀ ਲਾਹੌਰ ਆਉਂਦੇ ਨਾ ਪਿਆਰਿਓ ਇਹ ਇਤਿਹਾਸ ਇਹਦੀ ਗਵਾਹੀ ਭਰਦਾ। ਸਤਿਗੁਰੂ ਮਹਾਰਾਜ ਗੁਰੂ ਘਰ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਧਰਮਸ਼ਾਲਾ ਜਿਹਨੂੰ ਕਿਹਾ ਜਾਂਦਾ ਧਰਮਸ਼ਾਲਾ ਦੇ ਵਿੱਚ ਸਤਿਗੁਰੂ ਮਹਾਰਾਜ ਰਿਹਾ ਕਰਦੇ ਸਨ। ਲੇਕਿਨ ਐਤਕੀ ਗੁਰੂ ਮਹਾਰਾਜ ਜੀ ਨੇ ਧਰਮਸ਼ਾਲਾ ਦੇ ਵਿੱਚ ਡੇਰਾ ਨਹੀਂ ਕੀਤਾ। ਭਾਈ ਸਿੱਧੂ ਜਿਹੜਾ ਬਹੁਤ ਗਰੀਬ ਜਿਹੜਾ ਸਿੱਖ ਭਾਵਨਾ ਵਾਲਾ ਹੈ ਉਹਦੇ ਘਰ ਦੇ ਵਿੱਚ ਤੀਰਾਂ ਘੱਤ ਕੇ ਪਹੁੰਚ ਗਈਆਂ। ਸਤਿਗੁਰੂ ਮਹਾਰਾਜ ਰਾਵੀ ਦੇ ਕੰਢੇ ਸੈਰ ਕਰ ਰਹੇ ਹਨ। ਦੂਜੇ ਪਾਸੇ ਚੰਦੂ ਜਿਹੜਾ ਪਾਪੀ ਦੁਸ਼ਟ ਉਹ ਵੀ ਅੱਗੋਂ ਦੀ ਆਇਆ। ਉਹਨੇ ਜਦੋਂ ਮਹਾਰਾਜ ਜੀ ਨੂੰ ਵੇਖਿਆ ਹਿਰਦਾ ਸੜਬੜ ਗਿਆ। ਭੱਜ ਕਰਕੇ ਜਹਾਂਗੀਰ ਨੂੰ ਚੁਗਲੀਆਂ ਲਾਉਂਦਾ ਸ਼ਿਕਾਇਤਾਂ ਕਰਦਾ ਕਹਿੰਦਾ ਕਿ ਦੇਖ ਜਹਾਂਗੀਰ ਇਹ ਸਭ ਤੋਂ ਵੱਡੇ ਜਿਹੜੇ ਜਿਨ੍ਹਾਂ ਨੇ ਇਹ ਇਲਾਕੇ ਦੇ ਵਿੱਚ ਫਿਤੂਰ ਮਚਾਉਣਾ ਕੀਤਾ ਮੇਰਾ ਮਤਲਬ ਗੁਰੂ ਅਰਜੁਨ ਦੇਵ ਇਹ ਹੁਣ ਇੱਥੇ ਲਾਹੌਰ ਦੇ ਵਿੱਚ ਆਏ ਇੱਥੇ ਆਪਣੇ ਲੋਕਾਂ ਤੋਂ ਪੂਜਾ ਕਰਾ ਰਹੇ ਹਨ ਬੜਾ ਪੈਸਾ ਇਕੱਠਾ ਕਰਨਾ ਕੀਤਾ ਅਤੇ ਦੇਖ ਤੂੰ ਨੇ ਵਾਰੰਟ ਜਾਰੀ ਕੀਤਾ ਕਿਹਾ ਕਿ 2 ਲੱਖ ਦਾ ਜੁਰਮਾਨਾ ਦਿੱਤਾ ਜਾਵੇ ਨਹੀਂ ਤਾਂ ਇੱਥੇ ਮੇਰੇ ਕੋਲ ਆਓ ਅਤੇ ਆਪਾਂ ਬੈਠ ਕੇ ਤੁਹਾਡੇ ਉੱਤੇ ਬਹੁਤ ਸ਼ਿਕਾਇਤਾਂ ਆਈਆਂ ਇਹਦੇ ਆਪਾਂ ਨਿਪਟਾਰਾ ਕਰੀਏ। ਇਹਨਾਂ ਨੂੰ ਚਾਹੀਦਾ ਸੀ ਕਿ ਤੈਨੂੰ ਆ ਕਰਕੇ ਮਿਲਦੇ ਲੇਕਿਨ ਕਈ ਦਿਨਾਂ ਤੋਂ ਇੱਥੇ ਆਏ ਆਪਣੀ ਪੂਜਾ ਇਹ ਬੜੀ ਕਰਾ ਰਹੇ ਹਨ ਇਹ ਨਾ ਹੋਵੇ ਕਿ ਭਾਈ ਲੋਕਾਂ ਤੋਂ ਪੈਸੇ ਦੀ ਗੁਰਾਈ ਕਰਕੇ ਭੱਜ ਜਾਣਗੇ। ਇੱਕ ਵਾਰੀ ਇੱਥੋਂ ਭੱਜ ਗਏ ਕਿਉਂਕਿ ਦੁਸ਼ਮਣ ਆਪਣੇ ਇਲਾਕੇ ਦੇ ਵਿੱਚ ਆਇਆ ਸਾਡੇ ਇਲਾਕੇ ਦੇ ਵਿੱਚ ਹਨ ਸਾਨੂੰ ਇਹਨਾਂ ਨੂੰ ਬੁਲਾ ਲੈਣਾ ਚਾਹੀਦਾ ਗ੍ਰਿਫਤਾਰ ਕਰਨਾ ਚਾਹੀਦਾ। ਜੇ ਇਹ ਇੱਥੋਂ ਭੱਜ ਗਏ ਨਿਕਲ ਗਏ ਫਿਰ ਇਹਨਾਂ ਨੂੰ ਆਪਾਂ ਕਾਬੂ ਨਹੀਂ ਕਰ ਸਕਦੇ। ਹਾਂ 4 ਉਹਦੇ ਜਹਾਂਗੀਰ ਦੇ ਨਾਲ ਦੇ ਨਿਕਟਵਰਤੀ ਜਿਹੜੇ ਹਨ ਇਹ ਇਹਨਾਂ ਨੂੰ ਵੀ ਇਹਨੇ ਕੀ ਕੀਤਾ ਕਿਉਂ ਕਹਿਣ ਵਾਲੇ ਅੱਜ ਵੀ ਆਪਾਂ ਵੇਖ ਸਕਦੇ ਹਾਂ ਜਿੰਨਾ ਵੱਡਾ ਕੋਈ ਮੰਤਰੀ ਅਫਸਰ ਹੋਵੇ ਅਤੇ ਉਹਦੇ ਨਾਲ ਦੇ ਜਿਹੜੇ ਚਮਚੇ ਹੁੰਦੇ ਹਨ ਨਾਮ ਨਾਲ ਜਿਹੜੇ ਰਹਿਣ ਵਾਲੇ ਉਹੀ ਉਹਦੇ ਕੰਨ ਭਰਦੇ ਉਹਨਾਂ ਤੋਂ ਹੀ ਕਿਉਂ ਵੱਡੇ ਤੋਂ ਕੰਮ ਕਰਾਉਣਾ ਹੋਵੇ ਸਿਆਣੇ ਕਹਿੰਦਾ ਸਿੱਧੇ ਵੱਡੇ ਕੋਲ ਨਾ ਜਾਓ ਉਹਦੇ ਚਮਚੇ ਕੋਲ ਜਾਓ ਉਹਦੇ ਨਾਲ ਦੇ ਕੋਲ ਉਹਦੇ ਅਸਿਸਟੈਂਟ ਜਿਹੜੇ ਹੁੰਦੇ।

ਬਰਬਾਦ ਹੋ ਜਾਵੇ ਚੰਦੂ ਪਹਿਲੇ ਅੱਗ ਬਗੂਲਾ ਹੋਇਆ ਹੋਇਆ ਹੈ, ਬਹੁਤ ਈਰਖਾ ਕਰਦਾ ਗੁਰੂ ਮਹਾਰਾਜ ਜੀ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ ਬਹੁਤ ਨਫ਼ਰਤ ਰੱਖਦਾ, ਬਹੁਤ ਉਹਨੇ ਕੌਮਤਾਂ ਲਾਈਆਂ, ਬਹੁਤ ਉਹਨੇ ਉਪਦਰਵ ਕਰਨਾ ਕੀਤਾ। ਜਹਾਂਗੀਰ ਜਿਹੜਾ, ਇਹਨੂੰ ਪਤਾ ਸੀ ਜੇ ਮੈਂ ਇਹ ਕੀਤਾ ਨਾ ਸਾਰੇ ਲੋਕ ਮੇਰੇ ਖਿਲਾਫ ਹੋ ਜਾਣਗੇ, ਇਸ ਕਰਕੇ ਇਹ ਬੰਦੇ ਕੀ ਕਰਦੇ ਪਿਆਰਿਓ ਕਿ ਇਹਨੂੰ ਇਹ ਕਰਾਉਣਾ ਹੋਵੇ, ਰਾਸਤੇ ਤੋਂ ਹਟਾਉਣਾ ਹੋਵੇ ਅਤੇ ਜੁਗਤੀ ਮੁਗਤੀ ਜਿਹਦੇ ਨਾਲ ਇਹ ਕਰਦੇ ਹਨ। ਮੈਂ ਬੇਨਤੀ ਕਰਾਂ ਪਿਆਰਿਓ, ਕਿਉਂਕਿ ਬਹੁਤ ਵੱਡਾ ਇਹ ਜੋ ਸ਼ਹੀਦੀ ਸਾਕਾ ਜਿਹੜਾ ਨਾ ਸਤਿਗੁਰੂ ਮਹਾਰਾਜ ਜੀ ਦਾ, ਬੜੇ ਰਹੱਸਮਈ ਤਰੀਕੇ ਦੇ ਨਾਲ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ ਅਤੇ ਸ਼ੁਰੂਆਤ ਦੇ ਵਿੱਚ ਵੀ ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ। ਉਹਨਾਂ ਨੇ ਕਿਹਾ ਜੀ ਚੰਦੂ ਇਹਦਾ ਦੋਸ਼ੀ ਹੈ, ਕਿਉਂਕਿ ਇਹਨੇ ਕੀ ਕੀਤਾ, ਜਦੋਂ ਜਹਾਂਗੀਰ ਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੁਲਾਇਆ ਨਾ, ਅਤੇ ਕੱਲ੍ਹ ਹੀ ਆਪਣੇ ਸਰਵਣ ਕੀਤਾ, ਕਿਹਾ ਕਿ ਲਿਖਤ ਬਣਾਓ ਅਤੇ ਬੋਲੋ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਦਸ਼ਾਹ ਤੁਹਾਡੇ ਨਾਲ ਧਰਮ ਦੀਆਂ ਗੱਲਾਂ ਕਰਨਾ ਚਾਹੁੰਦਾ, ਪਿਆਰ ਨਾਲ ਮਿਲਣਾ ਚਾਹੁੰਦਾ। ਹੁਣ ਕੋਈ ਇਸ ਤਰ੍ਹਾਂ ਲਿਖ ਕੇ ਭੇਜੇ, ਪੜ੍ਹਨ ਵਾਲੇ ਨੂੰ ਤਾਂ ਇੰਝ ਹੀ ਲੱਗੇਗਾ ਕਿ ਦੇਖੋ ਜੀ ਕਿ ਬਾਦਸ਼ਾਹ ਤਾਂ ਕਿੰਨਾ ਸਤਿਕਾਰ ਰੱਖਦਾ, ਕਿੰਨਾ ਅਦਬ ਰੱਖਦਾ, ਲੇਕਿਨ ਇਹ ਸਭ ਦਿਖਾਵਾ ਸੀ ਪਿਆਰਿਓ। ਅਤੇ ਚੰਦੂ ਨੂੰ ਇਹਨੇ ਅਥਾਰਟੀ ਦੇ ਦਿੱਤੀ, ਪਿਆਰ ਦੇ ਨਾਲ ਗੁਰੂ ਮਹਾਰਾਜ ਨੂੰ ਬੁਲਾਇਆ, ਬੜੇ ਪਿਆਰ ਦੇ ਨਾਲ ਵਚਨ ਕੀਤਾ ਅਤੇ ਬਾਅਦ ਦੇ ਵਿੱਚ ਚੰਦੂ ਦੇ ਹਵਾਲੇ ਕਰਕੇ ਇਹ ਚੱਲ ਗਿਆ ਅਤੇ ਕਹਿਣ ਲੱਗਾ ਇਹਨਾਂ ਦਾ ਜੋ ਕਰਨਾ ਤੂੰ ਕਰ, ਇਹਨੂੰ ਖਤਮ ਕਰ ਜਾਂ ਪੈਸਾ ਇਹ ਕਰ। ਇਸ ਤਰ੍ਹਾਂ ਹੀ ਸਾਜ਼ਿਸ਼ਾਂ ਹੁੰਦੀਆਂ ਅਤੇ ਆਪਾਂ ਵੇਖ ਸਕਦੇ ਹਾਂ ਪਿਆਰਿਓ, ਅੱਜ ਦੇ ਜ਼ਮਾਨੇ ਦੇ ਵਿੱਚ ਵੀ ਕਈ ਰਾਜਨੈਤਿਕ ਲੋਕ ਵੱਡੇ ਬੰਦੇ ਨਾ ਕਿ ਇਹਨੂੰ ਰਾਸਤੇ ਤੋਂ ਹਟਾਉਣਾ ਹੋਵੇ, ਕੋਈ ਬਹੁਤ ਵੱਡੀ ਹਸਤੀ ਹੋਵੇ, ਸ਼ਖਸੀਅਤ ਹੋਵੇ, ਉਹਨਾਂ ਨੂੰ ਇਸ ਤਰ੍ਹਾਂ ਹੀ ਮਰਵਾਇਆ ਜਾਂਦਾ, ਖਤਮ ਕੀਤਾ ਜਾਂਦਾ। ਤੁਰੰਤ ਪਤਾ ਨਹੀਂ ਲੱਗਦਾ, ਇੱਕ ਬਹੁਤ ਲੰਬੇ ਸਮੇਂ ਤੋਂ ਬਾਅਦ ਫਿਰ ਕੋਈ ਅੰਦਰਲਾ ਬੰਦਾ ਕੋਈ ਭੇਦ ਦੇ ਦੇਵੇ ਤਾਂ ਪਤਾ ਲੱਗਦਾ ਕਿ ਗੱਲ ਕੀ ਸੀ ਕਰਕੇ। ਸੋ ਇਸ ਤਰ੍ਹਾਂ ਕਈ ਜਿਹੜੇ ਸਾਕੇ ਵੀ ਵਰਤੇ ਅੱਜ ਪਿਆਰਿਓ ਲੋਕ ਖੁੱਲ੍ਹ ਕੇ ਬੋਲਦੇ, 84 ਦਾ ਹੀ ਸਾਕਾ ਲੈ ਲਿਓ। ਇੱਕ ਜ਼ਮਾਨਾ ਕਦੇ ਬਜ਼ੁਰਗਾਂ ਨੂੰ ਪੁੱਛੋ ਪਿਆਰਿਓ, ਅਤੇ ਉਸ ਜ਼ਮਾਨੇ ਦੇ ਵਿੱਚ ਅੱਜ ਤੋਂ ਕੁਛ ਸਾਲ ਪਹਿਲਾਂ ਤੱਕ ਲੋਕ ਕੁਛ ਨਹੀਂ ਬੋਲਦੇ ਸਨ, ਲੇਕਿਨ ਅੱਜ ਪਿਆਰਿਓ ਉਹ ਹਰ ਕੋਈ ਸਾਹਮਣੇ ਆ ਕਰਕੇ ਮੁਖਰ ਹੋ ਕਰਕੇ ਬੋਲਦਾ ਕਿ ਭਾਈ ਇਹਦਾ ਦੋਸ਼ ਸਰਕਾਰ ਦਾ ਸੀ, ਇਹਨਾਂ ਨੇ ਬਹੁਤ ਵਧੀਕੀ ਕਰਨੀ ਕੀਤੀ। ਖੈਰ ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਪੱਤਰ ਜਾਰੀ ਕੀਤਾ, ਵਜ਼ੀਰ ਖਾਨ ਨੂੰ ਭੇਜਿਆ ਕਿ ਜਾਓ ਜਾ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੇਰੇ ਕੋਲ ਪਿਆਰ ਦੇ ਨਾਲ ਲੈ ਕਰਕੇ ਆਓ। ਆਓ ਸਾਧ ਸੰਗਤ ਜੀ, ਅਗਲੀ ਕਥਾ ਇੱਥੋਂ ਆਰੰਭ ਹੋਵੇਗੀ। ਬੜੇ ਸਤਿਕਾਰ ਦੇ ਨਾਲ ਆਪਾਂ ਨੇ ਕਥਾ ਨੂੰ ਸਰਵਣ ਕਰਨਾ ਹੈ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਣ

0: ਈਰਖਾਂ ਆਇਆ ਹੈ ਤੇ ਸਤਿਗੁਰੂ ਮਹਾਰਾਜ ਇਹਨੂੰ ਮਿਲਣ ਦੇ ਲਈ, ਜਹਾਂਗੀਰ ਨੂੰ ਮਿਲਣ ਦੇ ਲਈ ਉਹਦੇ ਅਸਥਾਨ ਦੇ ਵਿੱਚ ਜਾ ਰਹੇ ਹਨ। ਜਦੋਂ ਰਸਤੇ ਵਿੱਚ ਲੋਕੀ ਵੇਖਦੇ ਤੇ ਲੋਕੀ ਝੁਕ ਝੁਕ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੰਦਨਾ ਕਰਦੇ ਹਨ, ਫਤਿਹ ਬੁਲਾਉਂਦੇ ਹਨ।
1: ਹਰੇ ਹੋ ਹੈ ਪਿਖ ਹਿਤ ਸਨਮਾਨ
0: ਤੇ ਖੜੇ ਹੋ ਕਰਕੇ ਜਦੋਂ ਸਤਿਗੁਰੂ ਮਹਾਰਾਜ ਨੂੰ ਵੇਖਦੇ, ਜਿਸ ਤਰ੍ਹਾਂ ਅੱਜ ਵੀ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਸਵਾਰੀ ਜਦੋਂ ਜਾਂਦੀ ਹੈ, ਭਾਵੇਂ ਗੁਰੂ ਕਾ ਸਿੱਖ ਬਹੁਤ ਦੂਰ ਕਿਉਂ ਨੂੰ ਖੜੋਤਾ ਨਾ ਹੋਵੇ, ਜਦੋਂ ਉਹਦੇ ਨਿਗਾਹ ਦੇ ਵਿੱਚ ਪੈ ਜਾਂਦਾ ਕਿ ਮਹਾਰਾਜ ਜੀ ਦੀ ਸਵਾਰੀ ਸਾਹਿਬ ਜਾ ਰਹੀ, ਜਦੋਂ ਵੇਖ ਲੈਂਦਾ ਉਹ ਫਿਰ ਪਿਆਰਿਓ ਉੱਥੇ ਹੀ ਖੜ ਜਾਂਦਾ, ਸਾਵਧਾਨ ਹੋ ਜਾਂਦਾ, ਇਹ ਮਰਿਆਦਾ ਹੈ। ਇਸ ਤਰ੍ਹਾਂ ਹੀ ਜਦੋਂ ਸਤਿਗੁਰੂ ਮਹਾਰਾਜ ਨੂੰ ਸੰਗਤਾਂ ਵੇਖਦੀਆਂ, ਲੋਕਾਂ ਦਾ ਪਿਆਰ ਹੀ ਪਿਆਰਿਓ, ਕੀ ਹਿੰਦੂ ਕੀ ਮੁਸਲਮਾਨ ਬਹੁਤ ਪਿਆਰ ਕਰਦੇ। ਜਿਹੜੇ ਗੜੀਆਂ ਬਾਜ਼ਾਰਾਂ ਤੋਂ ਮਹਾਰਾਜ ਜੀ ਲੰਘ ਰਹੇ, ਖੜੇ ਹੋ ਕਰਕੇ ਗੁਰੂ ਕੇ ਪਿਆਰੇ ਹਿੰਦੂ ਮੁਸਲਮਾਨ ਆਮ ਜਨਤਾ ਨਮਸਕਾਰ ਕਰ ਰਹੀ ਹੈ।
1: ਧੰਨ ਗੁਰੂ ਸੁਜਸ
0: ਹਰ ਕੋਈ ਉਚਾਰਨ ਕਰਦਾ, ਧੰਨ ਸ਼੍ਰੀ ਗੁਰੂ ਅਰਜਨ।

0: ਸਤਿਗੁਰੂ ਮਹਾਰਾਜ ਜੀ ਦਾ ਜਸ ਬਹੁਤ ਜ਼ਿਆਦਾ ਹੋ ਰਿਹਾ।
1: ਵਜ਼ੀਰ ਖਾਂ ਕਰੀ ਅਗਾਰੀ,
0: ਤੇ ਵਜ਼ੀਰ ਖਾਂ ਜਿਹੜਾ ਹੈ ਇਹ ਯਾਦ ਰੱਖੋ ਸਾਧ ਸੰਗਤ ਜੀ, ਦੇਖੋ ਵਜ਼ੀਰ ਖਾਨ ਇਸ ਨਾਮ ਦੇ ਦੋ ਕਿਰਦਾਰ ਜੋ ਖਾਸ ਕਰਕੇ ਗੁਰੂ ਘਰ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੋਇਆ। ਇੱਕ ਵਜ਼ੀਰ ਖਾਨ ਜਿਹੜਾ ਨਾ ਸਾਧ ਸੰਗਤ ਜੀ, ਜਿਹੜਾ ਪਾਪੀ ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਕਾਲੀ ਹੋਇਆ। ਇਹ ਵਜ਼ੀਰ ਖਾਨ ਜਿਹੜਾ ਹੈ ਇਹ ਲਾਹੌਰ ਦਾ ਰਹਿਣ ਵਾਲਾ, ਤੇ ਪਿਆਰਿਓ ਇਹਨੂੰ ਹਕੀਮ ਵਜ਼ੀਰ ਖਾਨ ਵੀ ਬੋਲਦੇ ਹਨ। ਅੱਜ ਵੀ ਲਾਹੌਰ ਦੇ ਵਿੱਚ ਇਹਦੀ ਬਹੁਤ ਵੱਡੀ ਮਸਜਿਦ ਜਿਹੜੀ ਹੈ, ਵਜ਼ੀਰ ਖਾਨ ਨੇ ਜੋ ਬਣਾਈ ਹੋਈ ਮਸਜਿਦ ਇਹ ਅੱਜ ਵੀ ਮੌਜੂਦ ਹੈ ਲਾਹੌਰ ਦੇ ਵਿੱਚ। ਬੜਾ ਗੁਰਮੁਖ ਪਿਆਰਾ, ਇਹ ਗੁਰੂ ਘਰ ਦੇ ਨਾਲ ਕਿਸ ਤਰ੍ਹਾਂ ਜੁੜਿਆ। ਕੱਲ੍ਹ ਦੇਖੋ ਇਹਨੇ ਬੇਨਤੀ ਕੀਤੀ, ਮੈਂ ਆਪ ਨੂੰ ਬੇਨਤੀ ਕਰਾਂ, ਇਹਦੀ ਸਾਖੀ ਇੰਜ ਆਉਂਦੀ ਹੈ। ਇਹਨੂੰ ਪਿਆਰਿਓ ਜਲੋਦਰ ਦਾ ਰੋਗ ਲੱਗ ਗਿਆ, ਜਿਹਦੇ ਵਿੱਚ ਪਿਆਰਿਓ ਪੇਟ ਦੇ ਵਿੱਚ ਪਾਣੀ ਭਰ ਜਾਂਦਾ, ਤੇ ਜਿਹਨੂੰ ਆਪਾਂ ਸ਼ਰਲਾ ਪਾਸ ਨਹੀਂ ਹੁੰਦਾ, ਤੇ ਉਸ ਵੇਲੇ ਬੰਨ ਪੈ ਜਾਂਦਾ, ਬਹੁਤ ਦੁਖਦਾ ਪਿਆਰਿਓ, ਬੜਾ ਤੜਫਦਾ ਸੀ। ਤੇ ਕੀ ਹੋਇਆ, ਇੰਨਾ ਤੜਫ ਰਿਹਾ, ਇੱਕ ਦਿਨ ਕੀ ਹੋਇਆ, ਬੈਠਿਆ ਆ ਤਰਲੋਂ ਮੱਛੀ ਹੋ ਰਿਹਾ, ਪੱਥਰੀ ਦੀ ਵੀ ਬਿਮਾਰੀ ਹੋ ਜਾਵੇ ਆ ਜਦੋਂ ਬੰਦੇ ਨੂੰ ਤਰਲੋਂ ਮੱਛੀ ਹੋ ਜਾਂਦਾ ਹੈ, ਪੈ ਗਿਆ ਤੇ ਬਹੁਤ ਤੜਫ ਰਿਹਾ ਸੀ। ਅੰਮ੍ਰਿਤ ਵੇਲੇ ਦਾ ਸਮਾਂ ਤੇ ਗੁਰੂ ਕਾ ਸਿੱਖ ਪਿਆਰਿਓ ਇਹਦੇ ਕੋਲ ਜਿਹੜੀ ਡਿਊਟੀ ਕਰਦਾ ਨਾ, ਉਹ ਉੱਚੀ ਆਵਾਜ਼ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ। ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਤੇ ਇਹਨੂੰ ਇੰਨੀ ਸ਼ਾਂਤੀ ਆਈ, ਇੰਨਾ ਰਸ ਆਇਆ, ਉਹ ਸਿੱਖ ਨੂੰ ਕਹਿੰਦਾ ਕਿ ਕਿਹਦਾ ਕਲਾਮ ਪੜ ਰਿਹਾ ਭਾਈ, ਮੈਨੂੰ ਬੜਾ ਰਸ ਆ ਰਿਹਾ। ਦੁੱਖ ਇਹਦਾ ਭੁੱਲ ਗਿਆ ਪਿਆਰਿਓ, ਇਹਨੇ ਬਾਣੀ ਨੂੰ ਸਰਵਣ ਕੀਤਾ, ਹੁਣ ਬਾਣੀ ਕਰਕੇ ਇਹਨੂੰ ਇਹੋ ਜਿਹੀ ਚੇਟਕ ਲੱਗ ਗਈ ਹੈ, ਇਹੋ ਜਿਹਾ ਰਸ ਆ ਗਿਆ। ਫਿਰ ਉਹ ਸਿਪਾਹੀ ਨੂੰ ਰੋਜ਼ ਬੁਲਾ ਕਰਕੇ ਕਹਿੰਦਾ ਜੀ ਮੈਨੂੰ ਬਾਣੀ ਸੁਣਾ ਭਾਈ। ਸੁਖਮਨੀ ਸਾਹਿਬ ਜੀ ਦਾ ਪਾਠ ਜਿੰਨਾ ਹੋ ਸਕਦਾ 15-20 ਮਿੰਟ ਰੋਜ਼ ਸੁਣਦਾ ਸੁਣਦਾ, ਫਿਰ ਪਿਆਰਿਓ ਇਹਨੇ ਕੀ ਕੀਤਾ, ਆਪ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਇਹ ਕਿਹਦਾ ਕਲਾਮ ਹੈ। ਪਤਾ ਚੱਲਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਲੇਕਿਨ ਬਿਮਾਰੀ ਪਿਆਰਿਓ ਇਸ ਤਰ੍ਹਾਂ ਹੀ ਸੀ, ਇਹ ਬਾਣੀ ਜਦੋਂ ਸਰਵਣ ਕਰਦਾ ਤੇ ਉਹਨੂੰ ਦੁੱਖ ਨਹੀਂ ਲੱਗਦਾ, ਭਾਵ ਕਿ ਸ਼ਾਂਤ ਹੋ ਜਾਂਦਾ, ਲੇਕਿਨ ਜਲੋਦਰ ਇਹਦਾ ਠੀਕ ਨਹੀਂ ਹੋਇਆ। ਇੱਕ ਦਿਨ ਵਜ਼ੀਰ ਖਾਂ ਚੱਲ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਜਦੋਂ ਆਇਆ ਨਾ, ਉੱਥੇ ਪਿਆਰਿਓ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸਰੋਵਰ ਦੀ ਪਾਵਨ ਸੇਵਾ ਚੱਲ ਰਹੀ ਸੀ। ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ, ਕਹਿਣ ਲੱਗਾ ਸਤਿਗੁਰੂ ਮਹਾਰਾਜ, ਕਿਉਂਕਿ ਇਹ ਬਹੁਤ ਵੱਡਾ ਵਿਅਕਤੀ ਸੀ ਤੇ ਵਜ਼ੀਰ ਸੀ ਪਿਆਰਿਓ, ਤੇ ਨਾਲ ਇਹ ਰੱਬ ਦਾ ਪਿਆਰਾ, ਇਹ ਪਰਮਾਤਮਾ ਦੇ ਦਰ ਘਰ ਦਾ ਪ੍ਰੀਤਵਾਨ ਹੈ, ਭਜਨ ਬੰਦਗੀ ਕਰਨ ਵਾਲਾ ਹੈ, ਤੇ ਇਹਨੇ ਆ ਕਰਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਤੁਹਾਡੀ ਬਾਣੀ ਦਾ ਮੈਂ ਨਿਤਨੇਮੀ ਹਾਂ, ਸੁਖਮਨੀ ਸਾਹਿਬ ਜੀ ਦਾ ਮੈਂ ਪ੍ਰੇਮੀ ਹਾਂ, ਬਾਣੀ ਸੁਣਦਾ ਪੜ੍ਹਦਾ ਬੜਾ ਆਨੰਦ ਆਉਂਦਾ, ਮਹਾਰਾਜ ਕਿਰਪਾ ਕਰੋ ਇਹ ਰੋਗ ਮੇਰਾ ਦੂਰ ਕਰ ਦਿਓ। ਤੇ ਉਸ ਵੇਲੇ ਕਹਿੰਦੇ ਸਤਿਗੁਰੂ ਮਹਾਰਾਜ ਹਰ ਆਪਣੀ ਵਡਿਆਈ ਭਾਉਂਦੀ ਜਨਕਾ ਜੈਕਾਰ ਕਰਾਈ। ਸਤਿਗੁਰੂ ਮਹਾਰਾਜ ਦੇਖੋ ਵਿਧ ਕਿਸ ਤਰ੍ਹਾਂ ਬਣਾਉਂਦੇ ਹਨ। ਮਹਾਰਾਜ ਨੇ ਵਚਨ ਕੀਤਾ ਕਿ ਜੇ ਭਾਈ ਇਹ ਰੋਗ ਦੂਰ ਕਰਨਾ ਨਾ, ਤੂੰ ਗੁਰੂ ਘਰ ਦੇ ਵਿੱਚ ਇੱਥੇ ਸੇਵਾ ਕਰਨਾ ਕਰ, ਇੱਥੇ ਉਸਾਰੀ ਦਾ ਕੰਮ ਹਰਿਮੰਦਰ ਸਾਹਿਬ ਜੀ ਦੀ ਉਸਾਰੀ

0: ਦਾ ਕੰਮ ਚੱਲ ਰਿਹਾ, ਸੇਵਾ ਚੱਲ ਰਹੀ ਹੈ, ਜਾ ਉੱਥੇ ਟੋਕਰਿਆਂ ਦੀ ਸੇਵਾ ਕਰ। ਉੱਥੇ ਬਾਬਾ ਜੀ ਬੈਠੇ ਹੋਏ ਬੇਰੀ ਦੇ ਹੇਠ ਬਾਬਾ ਬੁੱਢਾ ਜੀ, ਉਹਨਾਂ ਨੂੰ ਜਾ ਕਰਕੇ ਬੇਨਤੀ ਕਰ। ਇਸ ਤਰ੍ਹਾਂ ਫਿਰ ਵਜ਼ੀਰ ਖਾਂ ਚੱਲ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆਇਆ ਤੇ ਆ ਕਰਕੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਗਿਆ, ਬੇਨਤੀ ਕੀਤੀ, ਮੈਂ ਬਾਣੀ ਦਾ ਪ੍ਰੇਮੀ ਹਾਂ ਤੇ ਛੋਟਾ ਮੋਟਾ ਵਿਅਕਤੀ ਨਹੀਂ ਹੈ ਪਿਆਰਿਓ। ਜਦੋਂ ਮੈਂ ਵੇਖਿਆ ਇਹਦਾ ਇੰਟਰਨੈਟ ਦਾ ਜ਼ਮਾਨਾ ਹੈ, ਜਦੋਂ ਵੇਖਿਆ ਕਿ ਇੰਨੀ ਵੱਡੀ ਮਸਜਿਦ ਜਿਹੜੀ ਹੈ ਅੱਜ ਵੀ ਲਾਹੌਰ ਦੇ ਵਿੱਚ ਇਹਦੇ ਨਾਮ ਤੋਂ ਵੱਜਦੀ ਹੈ, ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਬਹੁਤ ਤਗੜਾ ਆਲਾ ਦਰਜੇ ਦਾ ਪਿਆਰਿਓ, ਧਾਰਮਿਕ ਵੀ ਹੈ ਤੇ ਨਾਲ ਰਾਜਸੀ ਰਸੂਖ ਵੀ ਪੂਰਾ ਰੱਖਦਾ, ਗੁਰੂ ਘਰ ਦਾ ਪ੍ਰੇਮੀ ਵੀ ਹੈ। ਬਾਬਾ ਜੀ ਦੇ ਕੋਲ ਜਦੋਂ ਗਿਆ, ਬਾਬਾ ਜੀ ਸਤਿਗੁਰੂ ਮਹਾਰਾਜ ਜੀ ਨੇ ਤੁਹਾਡੇ ਕੋਲ ਭੇਜਣਾ ਕੀਤਾ, ਕਿਰਪਾ ਕਰੋ ਮੇਰਾ ਰੋਗ ਦੂਰ ਕਰ ਦਿਓ। ਤੇ ਉਸ ਵੇਲੇ ਦੇਖੋ ਮਹਾਂਪੁਰਖ ਜੁਗਤੀ ਵਰਤਾਉਂਦੇ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਪਿਆਰਿਓ ਜਿਹੜਾ ਬਾਟਾ ਹੁੰਦਾ ਨਾ, ਟੋਕਰਾ ਹੁੰਦਾ ਜਿਹਦੇ ਨਾਲ ਆਪਾਂ ਫਿਰ ਮਿੱਟੀ ਗਾਰਾ ਕੱਢ ਕੇ ਬਾਹਰ ਸੁੱਟਦੇ ਹਾਂ, ਉਹ ਜਿਹੜਾ ਟੋਕਰਾ ਲੈ ਕਰਕੇ ਨਾ ਉਹਦੇ ਵੱਲ ਵਗਾ ਕੇ ਮਾਰਿਆ ਕਿ ਲੈ ਭਾਈ ਆਹ ਟੋਕਰੀਆਂ ਦੀ ਸੇਵਾ ਕਰ। ਤੇ ਉਹਨੇ ਉਹਨੂੰ ਜਦੋਂ ਪਕੜਨਾ ਚਾਹਿਆ ਹੱਥ ਤੇ ਉਹ ਛੁੱਟ ਗਿਆ, ਜਾ ਕਰਕੇ ਉਹਦੇ ਢਿੱਡ ਦੇ ਵਿੱਚ ਜ਼ੋਰ ਦੀ ਜਦੋਂ ਉਹ ਬਾਟਾ ਵਜਿਆ ਨਾ ਪਿਆਰਿਓ, ਉਸੇ ਵੇਲੇ ਉਹਦਾ ਜਿਹੜਾ ਬੰਨ ਪਿਆ ਹੋਇਆ ਇੱਕਦਮ ਨਿਕਲ ਗਿਆ, ਇੱਕਦਮ ਹਲਕਾ ਹੋ ਗਿਆ। ਇਸ ਤਰ੍ਹਾਂ ਪਿਆਰਿਓ ਨਵਾਂ ਨਰੋਇਆ ਹੋਇਆ। ਫਿਰ ਉਹਨੇ ਕਈ ਬਹੁਤ ਲੰਬਾ ਸਮਾਂ ਕਹਿੰਦੇ ਹਰਿਮੰਦਰ ਸਾਹਿਬ ਦੇ ਵਿੱਚ ਉਹ ਸੇਵਾਵਾਂ ਵੀ ਕਰਦਾ ਰਿਹਾ ਤੇ ਰੋਜ਼ ਸੁਖਮਨੀ ਸਾਹਿਬ ਜੀ ਦਾ ਦੇਖੋ ਮੁਸਲਮਾਨ ਹੈ ਪਿਆਰਿਓ, ਇਹ ਯਾਦ ਰੱਖਣਾ ਚਾਹੀਦਾ, ਇਹ ਹੈ ਜਾਤੀ ਕਰਕੇ ਮੁਸਲਮਾਨ, ਲੇਕਿਨ ਇਹਨੇ ਰੋਜ਼ ਦਾ ਨਿਯਮ ਬਣਾ ਲਿਆ ਕਿ ਮੈਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ, ਕਈ ਕਈ ਪਾਠ ਕਰ ਲੈਂਦਾ, ਗੁਰੂ ਘਰ ਦਾ ਪ੍ਰੇਮੀ ਹੈ ਇਹ। ਤੇ ਇਹਦੇ ਨਾਲ ਪਿਆਰਿਓ ਦੋ ਇੱਕ ਔਰ ਇੱਕ ਆਉਂਦੇ ਮੁਸਲਮਾਨਾਂ ਦੇ ਵਿੱਚੋਂ ਇਹਨਾਂ ਦੇ ਨਾਲ, ਉਹਦਾ ਨਾਮ ਸੀ ਕਿੰਚ ਬੇਗ, ਵਜ਼ੀਰ ਖਾਂ ਤੇ ਕਿੰਚ ਬੇਗ ਇਹ ਗੁਰੂ ਘਰ ਦੇ ਪ੍ਰੇਮੀ ਹੋਏ ਹਨ ਵਜ਼ੀਰ ਜਹਾਂਗੀਰ ਦੇ ਵੇਲੇ। ਹੁਣ ਜਹਾਂਗੀਰ ਨੂੰ ਪਤਾ ਕਿ ਗੁਰੂ ਘਰ ਦਾ ਜਿਹੜਾ ਹੈ ਮੁਰੀਦ ਹੈ, ਇਹ ਗੁਰੂ ਘਰ ਦੇ ਬਹੁਤ ਪੋਜ਼ਿਟਿਵ ਜਿਹੜੀ ਥਿੰਕ ਰੱਖਦਾ ਹੈ, ਇਸ ਕਰਕੇ ਦੇਖੋ ਜਹਾਂਗੀਰ ਨੇ ਇਹਨੂੰ ਭੇਜਿਆ ਤੇ ਕਿਉਂਕਿ ਉਹ ਕੋਈ ਸ਼ੱਕ ਵੀ ਨਾ ਪਵੇ ਇਹਨੂੰ ਭੇਜਿਆ, ਕਹਿਣ ਲੱਗਾ ਕਿ ਸਤਿਕਾਰ ਦੇ ਨਾਲ ਮਹਾਰਾਜ ਜੀ ਨੂੰ ਮੇਰੇ ਕੋਲ ਲੈ ਕੇ ਆਓ।
1: ਪਹੁੰਚੇ ਆਏ ਗੁਰੂ ਭਗਵਾਨ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਜਹਾਂਗੀਰ ਦੇ ਦੀਵਾਨ ਵਿੱਚ ਪਹੁੰਚ ਗਏ ਹਨ, ਇਹਨੇ ਹੁਣ ਦੇਖੋ ਕੀ ਕੀਤਾ, ਲੋਕ ਦਿਖਾਵਾ ਕਰਨ ਦੇ ਲਈ ਉੱਚਾ ਆਸਨ ਦਾਉਣਾ ਕੀਤਾ, ਉਹਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਇਆ।
1: ਦੁਖਿਓ ਦੇਖ
0: ਤੇ ਦੂਜੇ ਪਾਸੇ ਚੰਦੂ ਨੇ ਵੇਖ ਕਰਕੇ ਉਹ ਬਹੁਤ ਉਹ ਸੜ ਗਿਆ। ਬਸ ਇੰਨੇ ਕੁ ਸਮੇਂ ਦੇ ਵਿੱਚ ਸਤਿਗੁਰੂ ਮਹਾਰਾਜ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ, ਸਤਿਕਾਰ ਦੇ ਨਾਲ ਇਹਨੇ ਉਸ ਆਸਨ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ। ਬਾਦਸ਼ਾਹ ਜਿਹੜਾ ਮਹਾਰਾਜ ਜੀ ਦੇ ਅੱਗੇ ਝੁਕਦਾ, ਸਤਿਗੁਰੂ ਮਹਾਰਾਜ ਜੀ ਨੇ ਵੀ ਉਹਨੂੰ ਰਾਜੀ ਪ੍ਰਸ਼ਨ ਪੁੱਛਣਾ ਕੀਤਾ, ਵੇਖ ਕਰਕੇ ਜਦੋਂ ਬਾਦਸ਼ਾਹ ਪਿਆਰਿਓ ਉਹ ਝੁਕ ਗਿਆ, ਸਾਰੇ ਲੋਕ ਮਹਾਰਾਜ ਜੀ ਦਾ ਬੜਾ ਸਨਮਾਨ ਕਰ ਰਹੇ ਹਨ।
1: ਹਜ਼ਰਤ ਨੇ ਬੂਝਨ ਕੀ,
0: ਫਿਰ ਪਿਆਰਿਓ ਇਹਨੇ ਬਾਦਸ਼ਾਹ ਨੇ ਹਜ਼ਰਤ ਨੇ ਮਹਾਰਾਜ ਨੂੰ ਬੇਨਤੀ ਕੀਤੀ,
1: ਤੁਰਕ ਦੇ ਬਾਦ ਵਧਾਏ,
0: ਕਹਿਣ ਲੱਗਾ ਸਤਿਗੁਰੂ ਮਹਾਰਾਜ ਹਿੰਦੁਸਤਾਨ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਦਾ ਬਹੁਤ ਵੱਡਾ ਵਾਦ ਚੱਲਦਾ, ਬੜਾ ਆਪਸ ਦੇ ਵਿੱਚ ਝਗੜਾ ਚੱਲਦਾ ਹੈ, ਤੇ ਹਿੰਦੂ ਕਹਿੰਦਾ ਅਸੀਂ ਸਨਾਤਨੀ ਹਾਂ, ਅਸੀਂ ਪੁਰਾਤਨ ਹਾਂ, ਅਸੀਂ ਵੱਡੇ ਹਾਂ, ਤੇ ਮੁਸਲਮਾਨ ਕਹਿੰਦੇ ਹਨ ਕਿ ਭਾਈ ਅਸੀਂ ਵੱਡੇ ਹਾਂ ਕਰਕੇ, ਤੇ ਇਹ ਕਹਿੰਦੇ ਹਨ ਇਹਨਾਂ ਦੀ ਥਿਉਰੀ ਹੈ ਪਿਆਰਿਓ। ਦੇਖੋ ਗੁਰਮਤ ਨੇ ਇਹ ਬਚਨ ਕਰਨਾ ਕੀਤਾ ਕਿ ਜਾਤ ਜਨਮ ਨਾ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ, ਇਹ ਗੁਰਮਤ ਦਾ ਸਿਧਾਂਤ ਹੈ ਪਿਆਰਿਓ, ਕਿੰਨਾ ਪਿਆਰਾ ਸਿਧਾਂਤ ਹੈ। ਮਹਾਰਾਜ ਨੇ ਇਹ ਨਹੀਂ ਕਿਹਾ ਕਿ ਮੇਰਾ ਸਿੱਖ ਜਿਹੜਾ ਭਾਈ ਜਿਹੜਾ ਕਕਾਰਾਂ ਦੀ ਰਹਿਤ ਰੱਖੇਗਾ, ਆ ਕਰੇਗਾ, ਉਹ ਕਰੇਗਾ, ਮੁਕਤ ਹੋ ਜਾਵੇਗਾ। ਮਹਾਰਾਜ ਨੇ ਕਿਹਾ ਨਹੀਂ ਭਾਈ, ਇਹ ਤਾਂ ਬਾਹਰੀ ਚਿੰਨ ਹਨ, ਯਾਦ ਰੱਖੋ ਜਾਤ ਜਨਮ ਇਹ ਅੱਗੇ ਨਹੀਂ ਜਾਂਦੇ ਹਨ, ਕਿਉਂਕਿ ਉੱਥੇ ਅਮਲਾਂ ਦੇ ਨਿਬੇੜੇ ਹੋਣਗੇ, ਉੱਥੇ ਕੋਈ ਤੇਰੀ ਜਾਤ ਨਹੀਂ ਪੁੱਛਣੀ ਭਾਈ, ਉੱਥੇ ਤੈਨੂੰ ਪੁੱਛਿਆ ਜਾਵੇਗਾ ਕਿ ਸ਼ੁਭ ਅਮਲਾ ਬਾਜੋ ਦੋਨੋਂ ਰੋਈ, ਤੇ ਮਹਾਰਾਜ ਜੀ ਨੇ ਕਿਹਾ ਕਿ ਉੱਥੇ ਤੈਨੂੰ ਤੇਰੇ ਅਮਲ ਪੁੱਛੇ ਜਾਣਗੇ, ਜਿੱਥੇ ਲੇਖਾ ਮੰਗਿਆ ਤਿੱਥੇ ਛੁੱਟੇ ਸਤ ਕਮਾਜੇ, ਤੂੰ ਨੇ

0: ਹਿੰਦੂ ਬੋਲਦੇ ਕਿ ਭਾਈ ਜਿਹੜਾ ਹਿੰਦੂ ਹਿੰਦੂ ਧਰਮ ਦੇ ਵਿੱਚ ਆ ਗਿਆ ਮੁਕਤ ਹੋ ਗਿਆ ਉਹ ਸਵਰਗਾਂ ਨੂੰ ਚੱਲ ਗਿਆ ਤੇ ਸਾਰੇ ਮੁਸਲਮਾਨ ਜਿਹੜੇ ਹਨ ਉਹ ਨਰਕਾਂ ਨੂੰ ਜਾਣਗੇ। ਦੂਜੇ ਪਾਸੇ ਚਲੋ ਹਿੰਦੂ ਤਾਂ ਨਹੀਂ ਜ਼ਿਆਦਾ ਬੋਲਦੇ ਫਿਰ ਵੀ ਪਿਆਰਿਓ ਉਹਨਾਂ ਦੀ ਵੀ ਲੌਬੀ ਬੜੀ ਸਾਫਟ ਹੁੰਦੀ ਹੈ। ਅੱਜ ਵੀ ਦੇਖੋ ਮੁਸਲਮਾਨਾਂ ਦੀ ਮਨ ਦੇ ਵਿੱਚ ਇਹੀ ਧਾਰਨਾ ਹੈ। ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਵੀ ਪਿਆਰਿਓ ਇਹ ਲਿਖਿਆ ਹੋਇਆ, ਖੁਦ ਮੁਹੰਮਦ ਸਾਹਿਬ ਕਹਿੰਦੇ ਕਿ ਭਾਈ ਜੋ ਮੇਰੀ ਉਮਤ ਹੋਵੇਗੀ, ਇਹ ਮੁਹੰਮਦ ਸਾਹਿਬ ਨੇ ਜੋ ਕੁਰਾਨ ਸ਼ਰੀਫ ਦੇ ਵਿੱਚ ਵਚਨ ਕੀਤਾ, ਜੋ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਵਿੱਚ ਆਉਂਦਾ ਉਹਨਾਂ ਨੇ ਕਿਹਾ ਤੇ ਉਹਨਾਂ ਦੀ ਥਿਉਰੀ ਕੀ ਹੁੰਦੀ ਹੈ ਕਿ ਜਦੋਂ ਸੰਸਾਰ ਦੇ ਵਿੱਚ ਪਰਲੈ ਆ ਜਾਵੇਗੀ, ਹੁਣ ਲੋਕ ਜਿਹੜੇ ਮਰਦੇ ਉਹਨਾਂ ਨੂੰ ਦਫ਼ਨ ਕੀਤਾ ਜਾਂਦਾ ਤੇ ਕਹਿੰਦੇ ਉਹਨਾਂ ਦੀਆਂ ਰੂਹਾਂ ਉੱਥੇ ਹੀ ਹੁੰਦੀਆਂ, ਜਦੋਂ ਪਰਲੋ ਆਉਂਦੀ ਹੈ ਉਸ ਵੇਲੇ ਕੀ ਹੁੰਦਾ ਸਾਰੀਆਂ ਰੂਹਾਂ ਉੱਠ ਖੜ ਜਾਣਗੀਆਂ ਤੇ ਉਸ ਵੇਲੇ ਮੁਹੰਮਦ ਸਾਹਿਬ ਜੀ ਨੇ ਜਿਹਦੀ ਗਵਾਹੀ ਦਿੱਤੀ ਤੇ ਮੁਹੰਮਦ ਸਾਹਿਬ ਨੇ ਗਵਾਹੀ ਦੇ ਦਿੱਤੀ ਕਿ ਹਾਂ ਜੀ ਆਹ ਮੇਰਾ ਬੰਦਾ ਹੈ, ਉਹਨੂੰ ਦਰਗਾਹ ਦੇ ਵਿੱਚ ਉਹਨੂੰ ਸਵਰਗਾਂ ਦੇ ਵਿੱਚ ਥਾਂ ਮਿਲਣਗੀ, ਬਾਕੀ ਸਾਰਿਆਂ ਨੂੰ ਨਰਕਾਂ ਦੇ ਵਿੱਚ ਪਾ ਦਿੱਤਾ ਜਾਵੇਗਾ। ਫਿਰ ਦੂਜਾ ਬਚਨ ਕਰਦੇ ਮੁਹੰਮਦ ਸਾਹਿਬ ਉਹਦੀ ਹੀ ਗਵਾਹੀ ਦੇਣਗੇ ਜਿਹੜਾ ਮੁਹੰਮਦ ਸਾਹਿਬ ਨੂੰ ਮੰਨੇਗਾ ਇਸਲਾਮ ਨੂੰ ਮੰਨੇਗਾ। ਸਿੱਧੀ ਜੀ ਗੱਲ ਹੈ ਕਿ ਜਿਹੜਾ ਮੁਸਲਮਾਨ ਹੈ ਉਹ ਸਿੱਧਾ ਉਹ ਸਵਰਗਾਂ ਨੂੰ ਜਾਵੇਗਾ, ਬਹਿਸ਼ਤਾਂ ਨੂੰ ਜਾਵੇਗਾ, ਗੈਰ ਮੁਸਲਮਾਨ ਜਿੰਨੇ ਵੀ ਹਨ ਧਰਮ ਦੇ ਉਹ ਦੋਜ਼ਖਾਂ ਦੇ ਵਿੱਚ ਨਰਕਾਂ ਦੇ ਵਿੱਚ ਜਾਣਗੇ। ਇਹ ਕਾਦੀ ਲੌਬੀ ਹੈ ਪਿਆਰਿਓ, ਕੋਈ ਗੱਲ ਹੈ ਜੀ? ਇਹ ਤਾਂ ਇਹ ਗੱਲ ਹੈ ਕਿ ਜੀ ਮੇਰੇ ਬੰਦੇ ਬਣ ਜਾਓ ਸਭ ਤੁਹਾਨੂੰ ਛੂਟ ਹੈ। ਅੱਜ ਵੀ ਇਹ ਲੋਕਾਂ ਦੀ ਇਹੀ ਪਿਆਰਿਓ ਥਿਉਰੀ ਹੈ। ਇਹੀ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉੱਥੇ ਜਦੋਂ ਮਹਾਰਾਜ ਜੀ ਮੱਕੇ ਮੁਨਵਰੇ ਗਏ ਉੱਥੇ ਫਿਰ ਕਾਜੀ ਰੁਕਨਦੀਨ ਹੋ ਗਿਆ ਤੇ ਔਰ ਵੀ ਜਿਹੜੇ ਉੱਥੇ ਗੁਰਮੁਖ ਪਿਆਰੇ ਜਿਹੜੇ ਹੋਏ ਨਾ ਤੇ ਉਹਨਾਂ ਨੇ ਪਿਆਰਿਓ ਆਹੀ ਬਚਨ ਕੀਤਾ ਅਕੋਰਡਿੰਗ ਟੂ ਉਹ ਕੁਰਾਨ ਸ਼ਰੀਫ, ਕੁਰਾਨ ਸ਼ਰੀਫ ਨੂੰ ਆਇਤਾਂ ਪੜ੍ਹ ਕੇ ਕਿਹਾ ਸਤਿਗੁਰੂ ਮਹਾਰਾਜ ਤੇ ਬਚਨ ਵੀ ਆਉਂਦਾ ਨਾ ਪੁੱਛਣ ਖੋਲ ਕਿਤਾਬ ਨੂੰ, ਉਹ ਕਿਤਾਬ ਕਿਹੜੀ ਪਿਆਰਿਓ? ਉਹ ਕੁਰਾਨ ਸ਼ਰੀਫ ਦੀ ਕਿਤਾਬ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਉਲੇਖ ਕੀਤਾ ਕਿ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ, ਉਹਦੇ ਵਿੱਚ ਬਚਨ ਆਇਆ ਕਿ ਜੀ ਮੁਸਲਮਾਨ ਵੱਡੇ ਹਿੰਦੂ ਛੋਟਾ, ਜਿਹਦੀ ਗਵਾਹੀ ਮੁਹੰਮਦ ਸਾਹਿਬ ਜੋ ਦਾਸ ਨੇ ਬੇਨਤੀ ਕੀਤੀ ਉਹਨਾਂ ਨੇ ਆਹੀ ਬਚਨ ਬਚਨ ਕੀਤਾ ਪੁੱਛਿਆ। ਮਹਾਰਾਜ ਨੇ ਵੀ ਸਿੱਧਾ ਜਵਾਬ ਦੇ ਦਿੱਤਾ, ਡੰਕੇ ਦੀ ਚੋੜ ਤੇ ਕਹਿ ਦਿੱਤਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜਹੋਂ ਦੋਨੋਂ ਰੋਈ। ਮਹਾਰਾਜ ਨੇ ਕਿਹਾ ਉਹ ਹਾਜੀਓ ਇਹ ਤੁਸੀਂ ਗਰਬ ਨਾ ਕਰੋ, ਮਨ ਵਿੱਚ ਵਹਿਮ ਨਾ ਪਾਲੋ ਕਿ ਮੁਸਲਮਾਨ ਹੋ ਕਰਕੇ ਮੁਕਤ ਹੋ ਜਾਵੋਗੇ, ਸ਼ੁਭ ਅਮਲ ਹੋਣਗੇ ਤਾਂ ਤੁਸੀਂ ਦਰਗਾਹ ਦੇ ਵਿੱਚ ਜਾ ਸਕਦੇ, ਨਹੀਂ ਤਾਂ ਨਰਕਾਂ ਦੇ ਵਿੱਚ ਤੁਸਾਨੇ ਸੜਨਾ।
1: ਦੋਨੋਂ ਮੈਂ ਕੋ ਸਾਹਿਬ ਜਾਨ,
0: ਹੁਣ ਦੋਵਾਂ ਦੇ ਵਿੱਚ ਵੱਡਾ ਕੌਣ ਹੈ? ਸਤਿਗੁਰੂ ਮਹਾਰਾਜ
1: ਪਰ ਕਰੁਣਾ ਕਰਾ ਖੁਦਾ,
0: ਕਹਦੇ ਉੱਤੇ ਖੁਦਾ ਪਰਮਾਤਮਾ ਨੇ ਕਿਰਪਾ ਕਰਨੀ ਹੈ।
1: ਸੱਚ ਕਹੇ ਕੂਰ ਕਹੇ,
0: ਹੁਣ ਇਹਦੇ ਵਿੱਚ ਕੋਈ ਨਾ ਕੋਈ ਤਾਂ ਸੱਚ ਕੋਈ ਝੂਠ ਹੋਵੇਗਾ।
1: ਸੰਸ਼ਾ ਮੇਰੇ ਮਨ,
0: ਹੁਣ ਮੇਰੇ ਮਨ ਦੇ ਵਿੱਚ ਇਹ ਸੰਸ਼ਾ ਹੈ। ਸਤਿਗੁਰੂ ਮਹਾਰਾਜ ਅੱਜ ਆਪ ਜੀ ਬਹੁਤ ਵੱਡੇ ਪੀਰਾਨ ਪੀਰ ਹੋ, ਇਹਦਾ ਆਪ ਜੀ ਜਵਾਬ ਦੇਣਾ ਕਰੋ, ਜਿਸ ਕਰਕੇ ਮੇਰੀ ਖਾਤਰ ਜਮ੍ਹਾਂ ਹੋ ਜਾਵੇਗੀ। ਇਹ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ
1: ਬਾਬ ਕੋ ਸ਼ਬਦ ਸੁਣਾਏ।
0: ਸਤਿਗੁਰੂ ਮਹਾਰਾਜ ਇਹਨੂੰ ਜਵਾਬ ਦੇਣ ਦੇ ਲਈ ਜੋ ਸ਼੍ਰੀ ਮੁਖ ਵਾਗ ਬਾਣੀ ਜੋ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਵਿੱਚ ਇਸ ਪ੍ਰਥਾਏ ਸ਼ਬਦ ਉਚਾਰਨ ਕੀਤਾ ਉਹ ਸਿੱਖਿਆ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜਹਾਂਗੀਰ ਦੇ ਪ੍ਰਤੀ

ਇੱਕ ਓਅੰਕਾਰ ਨੂੰ। ਹੁਣ ਇਹ ਸ਼ਬਦ ਦਾ ਤਾਤਪਰ ਇਹੀ ਹੈ ਕਿ ਪਰਮਾਤਮਾ ਇੱਕ ਹੈ, ਤੇਰੀ ਮੂਰਤ ਏਕਾ ਬਹੁਤ ਰੂਪ। ਜੋ ਪਾਤਸ਼ਾਹ ਜੀ ਨੇ ਕਿਹਾ ਤੇਰੀ ਮੂਰਤ ਏਕਾ, ਮੂਰਤ ਵਾਹਿਗੁਰੂ ਜੀ ਇਹ ਅਕਾਲ ਪੁਰਖ ਜੀ ਉਹ ਇੱਕ ਹੈ, ਲੇਕਿਨ ਤੇਰੇ ਰੂਪ ਬਹੁਤ ਜ਼ਿਆਦੇ ਹਨ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ। ਕਿ ਤੇਰੀ ਕੋਈ ਮੂਰਤ ਨਹੀਂ ਹੈ, ਜੋ ਮਹਾਰਾਜ ਨੇ ਬਚਨ ਕੀਤਾ। ਦੇਖੋ ਬਹੁਤ ਵਿਰੋਧਾਭਾਸ ਬੋਲਦੇ, ਇਹੋ ਜਿਹੇ ਬਚਨ ਜਿਹੜੇ ਨਾ ਪਿਆਰੀਓ, ਜੋ ਵਿਰੋਧਾਭਾਸ, ਜੋ ਬਹੁਤ ਵਿਰੋਧੀ ਤੱਤਵਾਂ ਦੇ ਨਾਲ ਭਰੇ ਹੋਏ ਹੁੰਦੇ ਹਨ, ਤੇ ਉਹਨੂੰ ਪੜ੍ਹ ਕੇ ਬੰਦਾ ਆਸ਼ਚਰਜ ਹੋ ਜਾਂਦਾ। ਦੇਖੋ ਆਰਤੀ ਦਾ ਆਪਾਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਨੇ ਕਿਹਾ ਸਹਿਸ ਤਵ ਨੈਣ, ਕਿ ਪਰਮਾਤਮਾ ਜੀ ਉਹ ਵਾਹਿਗੁਰੂ ਜੀ ਉਹ ਅਣਗਿਣਤ ਤੇਰੀਆਂ ਅੱਖਾਂ ਹਨ, ਜਿੰਨੇ ਜੀਵ ਜੰਤ ਜਿਹੜੇ ਅੱਖਾਂ ਦੇ ਨਾਲ ਵੇਖ ਰਹੇ ਹਾਂ ਉਹ ਸਾਰੀਆਂ ਤੇਰੀਆਂ ਅੱਖਾਂ। ਫਿਰ ਦੂਜੇ ਪਾਸੇ ਬਚਨ ਕਰਦੇ

0: ਰਮਿਆ ਹੋਇਆ ਉਹਨੂੰ ਰਾਮ ਬੋਲਦੇ ਹਨ। ਇਤਿਹਾਸ ਦੇ ਵਿੱਚ ਪੜ੍ਹੋ ਇਹੋ ਜਿਹੇ ਬਹੁਤ ਸਾਰੇ ਰਾਮ ਹੋਏ, ਲੇਕਿਨ ਜਦੋਂ ਰਾਮ ਕਾ ਨਾਮ ਆਉਂਦਾ ਲੋਕੀ ਕਹਿੰਦੇ ਕਿ ਦੇਖੋ ਜੀ ਇਹ ਅਵਤਾਰੀ ਰਾਮ ਚੰਦਰ ਜੀ ਦਸ਼ਰਥ ਪੁੱਤਰ ਰਾਮ ਦੀ ਗੱਲ ਹੋ ਰਹੀ ਹੈ। ਨਹੀਂ ਪਿਆਰਿਓ, ਬਹੁਤ ਆਦਿ ਦੇ ਵਿੱਚ ਬਹੁਤ ਘੱਟ ਉਹਨਾਂ ਦੇ ਲਈ ਆ ਸ਼ਬਦ ਆਇਆ ਗੁਰਬਾਣੀ ਵਿੱਚ। ਖੈਰ ਮੈਂ ਬੇਨਤੀ ਕਰਾਂ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕੋਈ ਉਹਨੂੰ ਰਾਮ ਬੋਲਦਾ ਮੁਸਲਮਾਨ ਉਹਨੂੰ ਖੁਦਾ ਕਹਿ ਕਰਕੇ ਯਾਦ ਕਰਦੇ ਹਨ।
1: ਕੋਈ ਸੇਵੈ ਗੁਸਈਆ ਕੋਈ ਅਲਾਹੇ,
0: ਕੋਈ ਉਸ ਪਰਮਾਤਮਾ ਨੂੰ ਗਸਈਆ ਕਹਿ ਕਰਕੇ ਯਾਦ ਕਰਦਾ ਹੈ ਤੇ ਕੋਈ ਨਾ ਉਸ ਪਰਮਾਤਮਾ ਨੂੰ ਅੱਲਾ ਕਹਿ ਕਰਕੇ ਯਾਦ ਕਰਦਾ।
1: ਕਾਰਨ ਕਰਨ ਕਰੀਮ,
0: ਅਸਲ ਦੇ ਵਿੱਚ ਉਹ ਕਰਨ ਕਾਰਨ ਹੈ, ਸਾਰਿਆਂ ਦੇ ਉੱਤੇ ਕਰੀਮ ਕਿਰਪਾ ਕਰਨ ਵਾਲਾ ਹੈ, ਤੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ ਉਹ ਰਹੀਮ ਰਹਿਮ ਕਰਨ ਵਾਲਾ। ਹੁਣ ਕਿਰਪਾ ਬੋਲੋ ਤੇ ਰਹੀਮ ਬੋਲੋ, ਅਰਥ ਤਾਂ ਪਿਆਰਿਓ ਇੱਕੋ ਹੀ ਬਣਦੇ ਹਨ। ਕਿਰਪਾ ਦਾ ਜੇ ਆਪਾਂ ਅਰਬੀ ਦੇ ਵਿੱਚ ਫਾਰਸੀ ਵਿੱਚ ਤਰਜਮਾ ਕਰਦੇ ਹਾਂ ਤੇ ਉਹ ਰਹੀ

ਅਜੇ ਖੁਦਾ ਖੁਦਾਏ। ਨਾਮਦੇਵ ਜੀ ਨੂੰ ਬਾਦਸ਼ਾਹ ਨੇ ਕਿਹਾ ਕਿ ਤੂੰ ਰਾਮ ਕਾ ਨਾਮ ਕਿਉਂ ਜਪਦਾ ਭਾਈ, ਛੱਡ ਰਾਮ ਕਾ ਨਾਮ, ਖੁਦਾ ਕਾ ਨਾਮ ਜਪਣਾ ਕਰ। ਮਤਲਬ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਭੇਦ ਹੈ ਕਿ ਖੁਦਾ ਵੱਖਰਾ ਤੇ ਰਾਮ ਵੱਖਰਾ। ਸਾਰੇ ਝਗੜੇ ਪਿਆਰਿਓ ਬਾਹਰੀ ਤੌਰ ਤੇ ਦੇਖੋ ਇਹ ਸਾਰੇ ਨਾਮ ਦੇ ਝਗੜੇ ਹਨ, ਲੇਕਿਨ ਜਦੋਂ ਇਹਨਾਂ ਦਾ ਸਮੀਕਰਨ ਬਿਠਾਉਂਦੇ ਆ ਅਰਥ ਤਾਂ ਉਹੀ ਲੱਗਦੇ, ਭਾਵ ਕਿ ਮੁਸਲਮਾਨ ਉਹਨੂੰ ਕਰੀਮ ਬੋਲੇਗਾ, ਆਪਾਂ ਉਹਨੂੰ ਕਿਰਪਾਲ।

0: ਜਿਹੜਾ ਵੇਦ ਪੜ੍ਹਦਾ ਹੈ ਗ੍ਰੰਥ ਤਾਂ ਉਹ ਵੀ ਪੜ੍ਹਦੇ, ਆਪਣੇ ਧਰਮ ਗ੍ਰੰਥ ਵੇਦਾਂ ਦਾ ਪਾਠ ਕਰਦੇ। ਮੁਸਲਮਾਨ ਕਿਤੇਬ ਦਾ ਭਾਵ ਕੇ ਤੌਰੇਤ ਅੰਜੀਲ ਹੋ ਗਿਆ ਕੁਰਾਨ ਸ਼ਰੀਫ, ਇਹਦਾ ਉਹ ਪਾਠ ਕਰਦੇ ਹਨ। ਹੁਣ ਰੰਗ ਦੇਖੋ, ਰੰਗ ਵੀ ਲੋਕਾਂ ਨੇ ਵੰਡ ਲਏ। ਮੁਸਲਮਾਨ ਜਿਹੜਾ ਨੀਲਾ ਰੰਗ ਓੜਦਾ ਹੈ ਤੇ ਹਿੰਦੂ ਜਿਹੜੇ ਹਨ ਉਹ ਚਿੱਟਾ ਰੰਗ ਪਸੰਦ ਕਰਦੇ ਹਨ। ਹੁਣ ਹੈ ਤਾਂ ਸਾਰੇ ਪ੍ਰਮਾਤਮਾ ਦੀ ਅੰਸ, ਕੋਈ ਬੋਲਦਾ ਜੀ ਇਹ ਤੁਰਕ, ਕੋਈ ਕਹਿੰਦਾ ਜੀ ਇਹ ਹਿੰਦੂ ਹੈ, ਕੋਈ ਕਹਿੰਦਾ ਜੀ ਮੈਂ ਸਵਰਗਾਂ ਨੂੰ ਜਾਣਾ। ਹੁਣ ਦੋਵਾਂ ਦਾ ਸਮੀਕਰਨ ਬਿਠਾਓ, ਜਿਹਨੂੰ ਆਪਾਂ ਸਵਰਗ ਬੋਲਦੇ ਹਾਂ ਮੁਸਲਮਾਨ ਉਹਨੂੰ ਹੀ ਤਾਂ ਬਹਿਸ਼ਤ ਬੋਲਦੇ ਹਨ।
1: ਨਾਨਕ ਜਿਨ ਹੁਕਮ ਪਛਾਤਾ,
0: ਮਹਾਰਾਜ ਜੀ ਨੇ ਕਿਹਾ ਜਿਹਨੇ ਪ੍ਰਮਾਤਮਾ ਦਾ ਹੁਕਮ ਉਹਦੀ ਭਾਵਨਾ ਨੂੰ, ਜਿਹਨੇ ਇੱਕ ਵਾਹਿਗੁਰੂ ਜੀ ਨੂੰ ਪਹਿਚਾਣ ਲੈਣਾ ਕੀਤਾ,
1: ਸਾਹਿਬ ਕਾ ਤਿਨ ਭੇਦ
0: ਜਾਤਾ, ਉਹ ਪ੍ਰਭੂ ਜੀ ਦਾ ਤੇ ਇਸਲਾਮੀ ਮਤ ਅਨੁਸਾਰ ਜਿਹਨੂੰ ਸਾਹਿਬ ਬੋਲਦੇ ਹਨ ਉਹਨਾਂ ਦਾ ਭੇਦ ਉਹ ਜਾਣ ਲੈਂਦੇ ਹਨ।
1: ਦੋਹਰਾ ਸ੍ਰੀ ਪਰਮੇਸ਼ਰ ਏਕ ਹੈ ਝਗਰਤ ਦੋਇ ਬਤਾਏ।
0: ਹੁਣ ਸਤਿਗੁਰੂ ਮਹਾਰਾਜ ਇਹਦਾ ਤਰਜਮਾ ਕਰਕੇ ਦੱਸ ਦੇ ਕਿ ਬਾਦਸ਼ਾਹ ਪਰਮਾਤਮਾ ਤਾਂ ਇੱਕ ਹੈ ਲੇਕਿਨ ਇਹ ਮੂਰਖ ਲੋਕ ਦੁਈ ਹੈ, ਦੁਈ ਵਿੱਚ ਹੈ ਸੰਸਾਰ, ਦ੍ਵੈਤ ਵਿੱਚ ਲੱਗ ਕਰਕੇ ਨਾਮ ਕਰਕੇ ਝਗੜਾ ਕਰਦੇ ਹਨ।
1: ਸ਼ਾਹ ਨਿਸ਼ਚੈ ਕਰਹੋ ਏਕੋ ਰਾਮ,
0: ਬਾਦਸ਼ਾਹ ਤੂੰ ਨਿਸ਼ਚਾ ਕਰਨਾ ਕਰ, ਖੁਦਾ ਅਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ ਹੈ।

0: ਕਿਉਂਕਿ ਅਰਬੀ ਦਾ ਜਿਹੜੀ ਡਿਕਸ਼ਨਰੀ ਹੈ ਉਹਦੇ ਵਿੱਚ ਕਰੀਮ ਤੇ ਉਹਦਾ ਤਰਜਮਾ ਹਿੰਦੀ ਵਿੱਚ ਕਰੋ ਤੁਹਾਨੂੰ ਕਿਰਪਾਲ ਨਜ਼ਰ ਆਵੇਗਾ। ਤੇ ਕਿਰਪਾਲ ਦਾ ਜਦੋਂ ਆਪਾਂ ਅਰਥ ਡਿਕਸ਼ਨਰੀ ਦੇ ਵਿੱਚ ਭਾਸ਼ਾ ਕੋਸ਼ ਦੇ ਵਿੱਚ ਵੇਖਾਂਗੇ ਉਹਨੂੰ ਬੋਲੋ ਕਿ ਭਾਈ ਇਹ ਕਿਰਪਾਲ ਨੂੰ ਅਰਬੀ ਫਾਰਸੀ ਵਿੱਚ ਕੀ ਬੋਲਦੇ, ਕਰੀਮ ਆ ਜਾਵੇਗਾ। ਲੋਕੀ ਦੇਖੋ ਇੱਕ ਕਰੀਮ ਬੋਲਦਾ ਕਹਿੰਦੇ ਜੀ ਕਰੀਮ ਬੋਲਿਆ ਜੀ ਮਾਰੋ, ਮੁਸਲਮਾਨ ਕਰੀਮ ਬੋਲਦੇ, ਹਿੰਦੂ ਕਹਿਣ ਲੱਗਾ ਕਿ ਨਹੀਂ ਜੀ ਇਹ ਮਾਰੋ ਇਹ ਮੁਸਲਮਾਨ ਹੈ। ਲੇਕਿਨ ਉਹ ਕਿਰਪਾਲੂ ਬੋਲਦੇ ਅਰਥ ਤਾਂ ਉਹੀ ਹੈ, ਜਿਨ੍ਹਾਂ ਨੇ ਰੱਬ ਨੂੰ ਪਹਿਚਾਣਨਾ ਕੀਤਾ ਉਹ ਸ਼ਬਦਾਂ ਵਿੱਚ ਨਹੀਂ ਜਾਂਦੇ, ਅਰਥਾਂ ਦੇ ਵਿੱਚ ਜਾਂਦੇ ਹਨ। ਇਹ ਦੋਵੇਂ ਝੂਠੇ ਹਨ, ਇਹ ਆਪਸ ਦੇ ਵਿੱਚ ਐਵੇਂ ਬੈਸਮਬਾਜ਼ੀ ਕਰਦੇ, ਇਹਦਾ ਤੱਤ ਇਹੀ ਹੈ ਵਿਚਕਾਰ। ਇਹ ਜੇ ਆਪਾਂ ਖੁੱਲ੍ਹੇ ਦਿਲ ਦੇ ਨਾਲ ਵੇਖਿਆ ਜਾਵੇ ਤੇ ਕੋਈ ਪੱਖਪਾਤ ਨਹੀਂ ਹੈ, ਲੇਕਿਨ ਐਵੇਂ ਪੱਖਪਾਤ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੇ ਲਈ ਲੜਦੇ ਝਗੜਦੇ ਰਹਿੰਦੇ। ਮਹਾਰਾਜ ਜੀ ਨੇ ਕਿਹਾ ਸਾਡੀ ਮਤ ਭਾਈ ਨਵੇਕਲੀ ਹੈ, ਇਹ ਸਾਡੀ ਮਤ ਤਾਂ ਸਿੱਖ ਮਤ ਜਿਹੜੀ ਦੋਵਾਂ ਦੇ ਵਿੱਚ ਰਲੀ ਮਿਲੀ ਹੈ,
1: ਤੇ
0: ਇਹਨੂੰ ਇੰਜ ਵੀ ਕਹਿ ਸਕਦੇ ਹਾਂ ਦੋਵਾਂ ਦੇ ਵਿੱਚੋਂ ਤੇ ਦੋਵਾਂ ਤੋਂ ਨਿਰਲੇਪ ਹੈ ਸਿੱਖ ਮਤ।
1: ਸਾਹਿਬ ਪ੍ਰਭੂ ਦੁੱਖ ਸੁੱਖ ਜਿਵਨ,
0: ਹੁਣ ਪਰਮਾਤਮਾ ਦਾ ਇਹ ਹੁਕਮ ਹੈ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਜੀਵ ਨੂੰ ਦੁੱਖ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
1: ਸਦੀ ਵਹੀ

0: ਜਨਮ ਕਲੇਸ਼
1: ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕਲੇਸ਼ ਮਿਟ ਜਾਂਦੇ।
0: ਇਹਨੋ ਕੋ ਵਿਸਥਾਰ ਕਰ ਕਹੇ ਜੇ ਅਰਥ
1: ਵਿਸਾਰ। ਮਹਾਰਾਜ ਜੀ ਨੇ ਕਿਹਾ ਕਿ ਭਾਈ ਜੇ ਇਹਦਾ ਜੇ ਅਸੀਂ ਵਿਸਥਾਰ ਕਰਦੇ ਹਾਂ ਤੇ ਬੜਾ ਸਮਾਂ ਲੱਗ ਜਾਵੇਗਾ।
0: ਹੋਏ ਕਹੇ ਤੱਕ ਸੁਣੋ ਛੂਟਹਿ ਬੰਧਨ ਜਾਨ,
1: ਤੇ ਇਹਦੇ ਅਰਥ ਤਾਂ ਬਹੁਤ ਲੰਬੇਰੇ ਹੋ ਜਾਣਗੇ ਜੇ ਅਸੀਂ ਕਵਾਂਗੇ ਤੇਰੇ ਕੋਲ ਸਮਾਂ ਨਹੀਂ ਹੋਵੇਗਾ ਇੰਨਾ।
0: ਬੰਤ ਹੋਰੇ ਕਹੇ ਸਮਝੇ ਬਾਤ ਵਿਸਾਰ।
1: ਇਹ ਕਹਿੰਦੇ ਨਾ ਸਿਆਣੇ ਪਿਆਰੇ ਉਹ ਇਸ਼ਾਰਿਆਂ ਦੇ ਵਿੱਚ ਗੱਲ ਕਰਦੇ ਹਨ, ਤੇ ਸਮਝਦਾਰ ਉਹ ਹੁੰਦਾ ਜੋ ਸਿਆਣੇ ਦਾ ਇਸ਼ਾਰਾ ਹੀ ਸਮਝ ਜਾਂਦਾ। ਜਿਨ੍ਹਾਂ ਦੀ ਲਿਵ ਖੁਦਾਇਆ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਗਈ ਹੈ, ਉਹਨਾਂ ਦੀ ਅਕਲ ਹੀ ਬਾ ਕਮਾਲ ਹੋ ਜਾਂਦੀ ਹੈ। ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝਣਾ ਅਕਲੀ ਪਾਈਐ ਮਾਨ। ਇਹ ਸਭ ਪਿਆਰਿਓ ਨਾਨਕ ਰਾਖੈ ਆਖੈ ਰਾਹੋ ਇਹੋ, ਹੋਰ ਗੱਲਾਂ ਸ਼ੈਤਾਨ। ਸਭ ਦਿਮਾਗ ਦੀ ਗੱਲ ਹੈ, ਅਕਲ ਦੀ ਗੱਲ ਹੈ। ਅਕਲ ਹੋਵੇ ਅਕਲ ਦੇ ਨਾਲ ਹੀ ਸਿਮਰਨ ਕੀਤਾ ਜਾ ਸਕਦਾ, ਅਕਲ ਦੇ ਨਾਲ ਹੀ ਪਿਆਰਿਓ ਜੁਗਤੀ ਮਿਲੇਗੀ, ਅਕਲ ਦੇ ਨਾਲ ਹੀ ਤੁਹਾਨੂੰ ਸੇਵਾ ਦਾ ਤਰੀਕਾ ਢੰਗ ਆਵੇਗਾ। ਜਿਹੜੇ ਬੇਅਕਲੇ ਹੁੰਦੇ ਨਾ ਪਿਆਰਿਓ, ਤੇ ਉਹਨਾਂ ਦੇ ਕੋਲ ਜੇ ਅੰਮ੍ਰਿਤ ਵੀ ਲੈ ਕਰਕੇ ਜਾਓ ਤੇ ਉਹ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਲੈਂਦੇ। ਅਕਲ ਵਾਲਾ ਵਿਅਕਤੀ ਉਹਦੇ ਕੋਲ ਜ਼ਹਿਰ ਵੀ ਲੈ ਕਰਕੇ ਜਾਓ, ਉਹ ਜ਼ਹਿਰ ਨੂੰ ਅੰਮ੍ਰਿਤ ਬਣਾ ਲੈਂਦਾ।
0: ਗੁਰ ਕੇ ਕਹਿਤ ਬਚ ਰਾਉ ਪਸ਼ਚਮ ਅਸਤਾ।
1: ਜੇ ਇਹ ਜਦੋਂ ਬਚਨ ਚੱਲ ਰਹੇ ਸੀ ਨਾ ਪਿਆਰੇ, ਉਹ ਤਕਾਲਾਂ ਦਾ ਸਮਾਂ ਹੋ ਗਿਆ।
0: ਸੰਧਿਆ ਲਹਿ ਕਰ ਸ਼ਾਹ ਤਬ ਕਰੇ ਵਿਸਰਜਨ
1: ਗਾਏ। ਜੇ ਸੰਧਿਆ ਦਾ ਸਮਾਂ ਜਾਣ ਕਰਕੇ ਬਾਦਸ਼ਾਹ ਜੀ ਨੇ ਬਾਦਸ਼ਾਹ ਨੇ ਜਹਾਂਗੀਰ ਨੇ ਬਚਨ ਕੀਤਾ, ਠੀਕ ਹੈ ਸਤਿਗੁਰੂ ਮਹਾਰਾਜ, ਤੁਹਾਡੇ ਮਤ ਦਾ ਮੈਨੂੰ ਪਤਾ ਚੱਲ ਗਿਆ, ਹੁਣ ਮੈਂ ਹੁਣ ਦੂਜੇ ਵੀ ਕੰਮ ਕਰਨੇ, ਔਰ ਵੀ ਮੁਕਦਮੇ ਉਹਦਾ ਨਿਪਟਾਰਾ ਕਰਨਾ, ਹੁਣ ਆਪ ਜੀ ਜਾ ਸਕਦੇ ਹੋ।
0: ਗੁਰੂ ਨਿਕ ਸੇਵਹਿਰ ਚੰਦੂ ਅਵਸਰ
1: ਪਾਏ। ਜਦੋਂ ਪਿਆਰੇ ਉਹ ਸਤਿਗੁਰੂ ਮਹਾਰਾਜ ਜੀ ਉਹਦੀ ਕਚਹਿਰੀ ਤੋਂ ਬਾਹਰ ਨਿਕਲੇ ਤੇ ਚੰਦੂ ਪਾਪੀ ਨੂੰ ਅਵਸਰ ਪ੍ਰਾਪਤ ਹੋ ਗਿਆ।
0: ਲੈ ਜਾਓ ਨਿਜ ਸਦਨ ਰਾਖੋ ਸੇਵ।
1: ਹੁਣ ਇੱਥੋਂ ਪਿਆਰੇ ਉਹ ਦੇਖੋ ਆਪ ਕਿ ਅਸਲ ਦੇ ਵਿੱਚ ਇਹ ਖਤਮ ਕਰਨਾ ਚਾਹੁੰਦਾ ਸੀ, ਲੇਕਿਨ ਇਹਨੇ ਤਰੀਕਾ ਵਰਤਿਆ, ਇਹਨੇ ਚੰਦੂ ਨੂੰ ਅੱਗੇ ਲਾਇਆ ਕਿ ਜੇ ਦੋਸ਼ ਲੱਗੇ ਤੇ ਮੈਂ ਇਹਦੇ ਵਿੱਚ ਨਾ ਆਵਾਂ, ਮੈਂ ਸਿੱਧਾ ਮੈਂ ਸਤਿਗੁਰੂ ਜੀ ਨੂੰ ਆਪਣੇ ਕੋਲ ਲੈ ਕੇ ਜਾਵਾਂਗਾ।
0: ਸਮਝਾਓ ਸਭ ਭਾਰਤਾ ਤੁਮਰੀ ਦਿਸਤੇ
1: ਹੋਏ। ਹਰ ਤਰ੍ਹਾਂ ਦੇ ਨਾਲ ਮੈਂ ਸਤਿਗੁਰੂ ਮਹਾਰਾਜ ਜੀ ਨੂੰ ਤੇਰੇ ਵੱਲੋਂ ਸਮਝਾਵਾਂਗਾ।
0: ਲੱਖ ਸੁਖੇ ਨਹੀਂ ਰੱਖੇ ਨਾ ਤਸਕਰ ਕੋ।
1: ਤੇ ਕਹਿੰਦਾ ਕਿ ਦੇਖੋ ਮੈਂ ਮਹਾਰਾਜ ਨੂੰ ਲੈ ਕਰਕੇ ਜਾਵਾਂਗਾ, ਉਹਨੂੰ ਸਮਝਾ ਬੁਝਾ ਕਰਕੇ 2 ਲੱਖ ਦਾ ਜੁਰਮਾਨਾ ਜਿਹੜਾ ਹੈ ਉਹ ਗੁਰੂ ਮਹਾਰਾਜ ਜੀ ਤੋਂ ਲੈ ਕਰਕੇ ਸਰਕਾਰੀ ਖਜ਼ਾਨੇ ਮੈਂ ਜਮ੍ਹਾਂ ਕਰਾਵਾਂਗਾ।
0: ਦੰਡ ਤੇ ਹਟੇ ਨਾ ਦੇਸ਼ ਨਾ ਹੋਏ।
1: ਇਹ ਕਹਿੰਦਾ ਦੇਖੋ ਕਿ ਜਦੋਂ ਤੱਕ ਇਹਨਾਂ ਨੂੰ ਆਪਾਂ ਦੰਡ ਨਹੀਂ ਦਿੰਦੇ ਹਾਂ, ਸਜਾਵਾਂ ਨਹੀਂ ਦਿੰਦੇ ਹਾਂ, ਉਦੋਂ ਤੱਕ ਇਹ ਦੇਸ਼ ਪੰਜਾਬ ਦਾ ਇਲਾਕਾ ਸੁਖੀ ਨਹੀਂ ਰਹਿ ਸਕਦਾ, ਇਹਨਾਂ ਦੀ ਅਕਲ ਟਿਕਾਣੇ ਨਹੀਂ ਆਵੇਗੀ।
0: ਇਮਾਨ ਤੁਮ ਸੁਜਸ ਜਗਤ
1: ਅਭਿਰਾਮ। ਹੁਣ ਇਹ ਤੇਰਾ ਇਹ ਫਰਜ਼ ਬਣਦਾ ਕਿ ਤੂੰ ਜਿਹੜਾ ਹੈ ਇਹ ਕਰਨਾ ਕਰ, ਆਪਣਾ ਇਮਾਨ ਰੱਖ ਕਰਕੇ ਭਾਵ ਕੇ ਤੂੰ ਪੂਰਾ ਨਿਆਂ ਕਰਨਾ ਕਰ, ਪੱਖਪਾਤ ਨਾ ਕਰਨਾ ਕਰ। ਇਹ ਜਿਹੜੇ ਹਨ ਇਹਨਾਂ ਕਰਕੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫਿਤੂਰ ਮਚਿਆ ਹੋਇਆ, ਇਹਨਾਂ ਨੂੰ ਸਜ਼ਾ ਦੇਣੀ ਬਣਦੀ ਹੈ।
0: ਸਹਿਜਾਦਾ ਰਾਖਿਓ ਨਿਕਟ ਪਾਇਤ ਦਾਰਕ।
1: ਤੇ ਨਾਲ ਇਹਨਾਂ ਨੇ ਸਹਿਜਾਦੇ ਨੂੰ ਖੁਸਰੋ ਨੂੰ ਆਪਣੇ ਕੋਲ ਰੱਖਣਾ ਕੀਤਾ, ਉਹਦੇ ਹੱਕ ਦੇ ਵਿੱਚ ਦੁਆ ਕਰਨੀ ਕੀਤੀ, ਇਹਨਾਂ ਦਾ ਇਹ ਜੋ ਗਲਤੀਆਂ ਕੀਤੀਆਂ ਇਹਨਾਂ ਦੀ ਸਜ਼ਾ ਇਹਨਾਂ ਨੂੰ ਦੇਣੀ ਬਣਦੀ ਹੈ। ਹੁਣ ਜਦੋਂ ਆਪਾਂ ਇਹਨਾਂ ਨੂੰ ਸਜ਼ਾ ਦੇਵਾਂਗੇ, ਇੱਕ ਤਾਂ ਇਹਨਾਂ ਦੀ ਅਕਲ ਵੀ ਟਿਕਾਣੇ ਆ ਜਾਵੇਗੀ, ਨਾਲ ਇਹਨਾਂ ਦੇ ਵਰਗੇ ਦੂਜੇ ਤੀਜੇ ਜੋ ਸਰਕਾਰ ਦੇ ਨਾਲ ਮੱਥਾ ਲਾਉਂਦੇ ਹਨ ਤੇ ਉਹਨਾਂ ਦੀ ਵੀ ਅਕਲ ਟਿਕਾਣੇ ਆ ਜਾਵੇਗੀ, ਉਹਨਾਂ ਨੂੰ ਵੀ ਲੱਗ ਜਾਵੇਗਾ ਕਿ ਦੇਖੋ ਬਾਦਸ਼ਾਹ ਦੇ ਨਾਲ ਸਰਕਾਰਾਂ ਦੇ ਨਾਲ ਮੱਥਾ ਨਹੀਂ ਲਾਈਦਾ, ਜਿਹੜਾ ਇਹਨਾਂ ਦੇ ਖਿਲਾਫ ਜਾਂਦਾ ਉਹਨਾਂ ਦਾ ਕੀ ਹਸ਼ਰ ਹੁੰਦਾ, ਉਹ ਵੀ ਜਿਹੜੇ ਆਪਣੇ ਆਪ ਨੂੰ ਸੁਧਾਰ ਲੈਣਗੇ ਸੰਭਲ ਜਾਣਗੇ।
0: ਕੋ ਦੋਸ਼ ਨਾ ਹੋਏ ਕੁਛ ਮੈਂ ਲੇਵਾਂ ਦੋਏ।
1: ਦੇਖੋ ਇਹ ਵੀ ਪਿਆਰੀ ਉਹ ਬੜਾ ਪੱਬਾਂ ਪਹਾਰ ਹੋਇਆ ਤੇ ਕਹਿਣ ਲੱਗਾ ਕਿ ਬਾਦਸ਼ਾਹ ਤੂੰ ਕਹਿੰਦਾ ਨਾ ਮੈਨੂੰ ਦੋਸ਼ ਨਾ ਲੱਗੇ, ਤੇ ਆਪ ਚੰਦੂ ਕਹਿੰਦਾ ਕਿ ਤੂੰ ਤਾਂ ਗੱਲ ਕਰ ਲਈ ਨਾ। ਦੇਖੋ ਕਿਸ ਤਰ੍ਹਾਂ ਦੀਆਂ ਸਿਆਸਤਾਂ ਹੁੰਦੀਆਂ ਪਿਆਰਿਓ, ਇੱਕ ਪਾਸੇ ਇਹ ਬਾਹਰੀ ਤੌਰ ਤੇ ਮਹਾਰਾਜ ਨੂੰ ਕਹਿੰਦਾ ਜੀ ਤੁਸੀਂ ਤਾਂ ਰੱਬ ਦੇ ਪਿਆਰੇ ਹੋ, ਰੱਬ ਦੀਆਂ ਗੱਲਾਂ ਕਰਨਾ ਕਰੋ। ਹੁਣ ਇੱਥੇ ਹੀ ਪਿਆਰੇ ਹੋ, ਇਤਿਹਾਸਕਾਰ ਵੀ ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਇਹ ਲੱਗਿਆ ਕਿ ਭਾਈ ਬਾਦਸ਼ਾਹ ਤਾਂ ਇੰਨਾ ਸੌਫਟ ਹੈ ਗੁਰੂ ਮਹਾਰਾਜ ਜੀ ਦੇ ਪ੍ਰਤੀ, ਲੇਕਿਨ ਇਹ ਸਜਾਵਾਂ ਇਹ ਸਾਰਾ ਦੋਸ਼ ਜਿਹੜਾ ਫਿਰ

0: ਚੰਦੂ ਦੇ ਉੱਤੇ ਤੇ ਇਤਿਹਾਸਕਾਰਾਂ ਨੇ ਜਿਹੜੇ ਉਹਨਾਂ ਨੇ ਮਾਰ ਦਿੱਤਾ। ਲੇਕਿਨ ਪਿਆਰਿਓ ਆਪ ਹੁਣ ਕਹਿੰਦਾ ਚੰਦੂ ਨੂੰ ਵੀ, ਚੰਦੂ ਕਹਿੰਦਾ ਨਾ ਕਿ ਬਾਦਸ਼ਾਹ ਮੈਂ ਲੈ ਕੇ ਜਾਵਾਂਗਾ, ਸਜ਼ਾ ਦੇਵਾਂਗਾ ਇਹਨਾਂ ਨੂੰ ਤੇ ਨਾਲ ਇਹਨਾਂ ਤੋਂ 2 ਲੱਖ ਦਾ ਜੁਰਮਾ। ਇਹਦੇ ਵਿੱਚ ਤੈਨੂੰ ਕੋਈ ਦੋਸ਼ ਨਹੀਂ ਲੱਗੇਗਾ, ਤੇਰੀ ਗੱਲ ਹੀ ਨਹੀਂ ਆਵੇਗੀ। ਕੱਲ ਕੋਈ ਹੱਬੀ ਨਬੀ ਗੱਲਬਾਤ ਹੋਵੇ ਤਾਂ ਕੰਮ ਚੰਦੂ ਨੇ ਕਰਨਾ ਕੀਤਾ ਤੇ ਤੂੰ ਤਾਂ ਉਸ ਤੋਂ ਬਾਅਦ ਪਿਆਰਿਓ ਇਹਨੇ ਅਖੀਰ ਦੇ ਵਿੱਚ ਜਦੋਂ ਤੱਕ ਇਹ ਲਾਹੌਰ ਦੇ ਵਿੱਚ ਸੀ, ਅੱਗੇ ਹੁਣ ਪਤਾ ਲੱਗ ਜਾਵੇਗਾ, ਸਤਿਗੁਰੂ ਮਹਾਰਾਜ ਨੂੰ ਜਦੋਂ ਜਾਣ ਤੋਂ 1 ਦਿਨ ਪਹਿਲਾਂ ਇਹਦੀ ਮੁਲਾਕਾਤ ਹੋਈ, ਉਸ ਤੋਂ ਬਾਅਦ ਇਹ ਅੱਗੇ ਕਸ਼ਮੀਰ ਦੇ ਵੱਲ ਨਿਕਲ ਗਿਆ ਸੀ।
1: ਖਜ਼ਾਨੇ ਦਾਖਲੀ 3-4 ਦਿਨ
0: ਕਹਿੰਦਾ ਮੈਂ ਲੈ ਕੇ ਜਾਵਾਂਗਾ, ਸਜ਼ਾ ਦੇਵਾਂਗਾ, ਸਮਝਾ ਬੁਝਾ ਕਰਕੇ 2 ਲੱਖ

ਤੇ ਇੱਕ ਗੱਲ ਯਾਦ ਰੱਖ ਬਾਦਸ਼ਾਹ, ਇਹਨਾਂ ਦੇ ਵੀ ਬਹੁਤ ਵੱਡੇ ਵੱਡੇ ਬੰਦੇ ਹਨ, ਉਹਨਾਂ ਨੇ ਸਿਫਾਰਿਸ਼ਾਂ ਕਰਨੀਆਂ, ਜੋ ਮਰਜ਼ੀ ਹੋਵੇ, ਜੋ ਇਹਨਾਂ ਨੇ ਸਿਫਾਰਿਸ਼ਾਂ ਕੀਤੀਆਂ, ਤੂੰ ਇੱਕ ਦੀ ਵੀ ਸਿਫਾਰਿਸ਼ ਨਾ ਮੰਨਣਾ ਕਰ। ਇਸ ਤਰ੍ਹਾਂ ਸਾਧ ਸੰਗਤ ਜੀ, ਚੰਦੂ ਨੇ ਬਾਦਸ਼ਾਹ ਤੋਂ ਹਾਂ ਕਰਵਾ ਲਈ। ਬਾਦਸ਼ਾਹ ਨੇ ਵੀ ਕਹਿ ਦਿੱਤਾ ਕਿ ਭਾਈ ਤੂੰ ਜਿਸ ਤਰ੍ਹਾਂ ਚਾਹੁੰਦਾ ਨਾ ਇਹ ਮਾਮਲਾ ਨਿਪਟਾਉਣਾ ਕਰ, ਕਿਉਂਕਿ ਪਤਾ ਹੈ ਜੇ ਇਹ ਮੰਨ ਗਏ 2 ਲੱਖ ਦਾ ਦੁਰ ਜਾਵੇਗੀ, ਨਾਲ ਇਸਲਾਮ ਦੇ ਪ੍ਰਚਾਰ ਦੇ ਵਿੱਚ ਵੀ ਵਾਧਾ ਹੋਵੇਗਾ, ਇਹਨਾਂ ਦਾ ਜੋ ਪ੍ਰਚਾਰ ਆਰੰਭ ਕੀਤਾ ਨਾ ਸਿੱਖੀ ਦਾ, ਉਹ ਘੱਟ ਜਾਵੇਗਾ ਤੇ ਨਾਲ ਦੋਸ਼ ਮੈਨੂੰ ਨਹੀਂ ਲੱਗੇਗਾ। ਤੇ ਗੱਲ ਇਹ ਜੇ ਹੋਈ ਤੇ ਕਹਿਣਾ ਕਿ ਜੀ ਹਿੰਦੂਆਂ

ਗ੍ਰਿਫਤਾਰ ਕਰਕੇ ਆਪਣੀ ਹਵੇਲੀ ਲੋਕਾਂ ਨੇ ਬਾਦਸ਼ਾਹ ਹਨੇਰਾ ਪੈ ਗਿਆ ਸਾਰਿਆਂ ਦੀ ਹਨੇਰਾ ਹੋ ਗਿਆ ਸਾਵਧਾਨ ਹੋ ਕਰਕੇ ਪਹਿਰਾ ਦੇਣਾ ਲੱਗਿਆ ਉਹ ਹਮਲਾ ਕਰਕੇ ਜਦੋਂ

0: ਦਿੱਤਾ ਕਿ ਭਾਈ ਆਪ ਰਿਸ਼ਵਤ ਲਿਓ, ਪੈਸਾ ਲਿਓ, ਮੇਰਾ ਕੰਮ
1: ਕਰੋ।
0: ਜਿਹੜੇ ਬੰਦੇ ਜਿਸ ਤਰ੍ਹਾਂ ਸੀ ਪਿਆਰੇ, ਉਸ ਤਰ੍ਹਾਂ ਉਹਨਾਂ ਨੂੰ ਚੀਰਾ ਵੱਟਾ ਦੇ ਕਰਕੇ ਪ੍ਰਸੰਨ ਕਰਨਾ ਕੀਤਾ।
1: ਸਮੀਪ ਸਮੂਹ ਸੁਹਾਏ,
0: ਨਾਲ ਬਾਦਸ਼ਾਹ ਦੇ ਨਾਲ ਦੇ ਨਿਕਟਵਰਤੀ ਸਾਰੇ ਲੋਕ ਇਹਦੇ ਪੱਖੀ ਬਣ ਗਏ ਹਨ।
1: ਹੁਣ
0: ਚੰਦੂ ਪਾਪੀ ਜਿਹੜਾ ਪਿਆਰਿਓ ਬਾਦਸ਼ਾਹ ਜਹਾਂਗੀਰ ਤੋਂ ਹਟ ਕਰਕੇ ਬਸ ਮਨ ਦੇ ਵਿੱਚ ਦੁਸ਼ਟਪਨਾ ਹੀ ਇਹਨੇ ਅਖਤਿਆਰ ਕਰਨਾ ਕੀਤਾ,
1: ਤੇ
0: ਇਹਨਾਂ ਨੂੰ ਚੜਾ ਕਰਕੇ ਮੂਰਖ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ

0: ਦੇ ਅੱਗੇ ਬੈਠ ਕਰਕੇ ਬਹੁਤ ਗੁੱਸੇ ਦੇ ਵਿੱਚ ਆ ਕਰਕੇ ਬਗਬਾਤ ਕਰਦਾ
1: ਤੇ
0: ਦੁੱਖ ਵਿੱਚ ਸੜ ਕਰਕੇ ਬਚਨ ਕਰਦਾ ਹੈ। ਕਹਿੰਦਾ ਸਤਿਗੁਰੂ ਮਹਾਰਾਜ ਮੇਰੇ ਲੜਕੀ ਦਾ ਰਿਸ਼ਤਾ ਆਪਨੇ ਮੋੜ ਦਿੱਤਾ, ਮੈਂ ਬਹੁਤ ਬੇਨਤੀਆਂ ਕੀਤੀਆਂ ਲੇਕਿਨ ਮੇਰੀ ਬੇਨਤੀ ਨੂੰ ਆਪਨੇ ਪ੍ਰਵਾਹ ਨਹੀਂ ਕਰਨਾ ਕੀਤਾ। ਲਾਗੀ ਜਿਹੜੇ ਦੋ ਵਾਰੀ ਮੈਨੇ ਭੇਜਣੇ ਕੀਤੇ, ਬਹੁਤ ਤਰਲੇ, ਬੜੀਆਂ ਮਿੰਨਤਾਂ ਕੀਤੀਆਂ, ਬਹੁਤ ਜ਼ਿਆਦਾ ਦਾਜ ਦੇਣ ਦੀ ਵੀ ਗੱਲ ਕੀਤੀ।
1: ਚਿੰਤਾ ਚਿਤ ਹਮਨੇ ਲਾਗੀ,
0: ਮੇਰੇ ਮਨ ਦੇ ਵਿੱਚ ਕਿੰਨੀ ਜ਼ਿਆਦਾ ਚਿੰਤਾ ਲੱਗੀ ਹੋਈ ਹੈ। ਤੇ ਮੇਰੇ ਲੜਕੀ ਦਾ ਰਿਸ਼ਤਾ ਲੈਣਾ ਤਾਂ ਉਹ ਇੱਕ ਪਾਸੇ ਰਹਿ ਗਿਆ, ਤੇ ਤੁਸੀਂ ਭਰੀ ਸਭਾ ਦੇ ਵਿੱਚ ਮੈਨੂੰ ਬੋਲਿਆ ਕਿ ਉਹ ਚੰਦੂ ਕੁੱਤਾ, ਮੈਨੂੰ ਕੁੱਤੇ ਦੀ ਸੰਗਿਆ ਦਿੱਤੀ ਹੈ, ਮੈਨੂੰ ਤੁਸੀਂ ਕੁੱਤਾ ਬੋਲਣਾ ਕੀਤਾ। ਕਹਿੰਦਾ ਸਤਿਗੁਰੂ ਮਹਾਰਾਜ ਹੁਣ ਵੀ ਤੁਹਾਡਾ ਕੁਛ ਵਿਗਾੜਾ ਨਹੀਂ ਹੋਇਆ, ਮੇਰਾ ਵਚਨ ਮੰਨ ਲਿਓ, ਮੇਰੇ ਲੜਕੀ ਦਾ ਨਿਰਸ਼ਤਾ ਨਾਤਾ ਰੱਖ ਲੈਣਾ ਕਰੋ, ਨਹੀਂ ਤਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਕੁੱਤਾ ਬੋਲਿਆ ਨਾ, ਜਿਸ ਤਰ੍ਹਾਂ ਪਾਗਲ ਕੁੱਤਾ ਕਿਹਦੇ ਮਗਰ ਪੈ ਜਾਵੇ, ਉਹਨੂੰ ਮਾਰ ਕੇ ਰੱਖਦਾ, ਦੰਦੀ ਵੱਢ ਕੇ ਰਹਿੰਦਾ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਕੇ ਪੁੰਜ, ਬਾਣੀ ਕੇ ਬੋਹਿਥ, ਕਲਯੁਗ ਕੇ ਉਧਾਰ ਕਰਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗਾਂ ਦੀ ਕਥਾ ਵਿਚਾਰ ਹੋਈ ਹੈ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸੁਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ

ਆਇਆ ਹਜ਼ੂਰ ਜੀ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ ਗੁਰੂ ਸਿੱਖੀ ਜੀਵਨ ਬਖਸ਼ੋ ਨਾਮ ਜੀ ਆਰੂਪ ਸਮੂਹ ਸੰਤਾਨ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਰੱਖਣਾ ਦ੍ਰਿਧਰ ਪ੍ਰਵਾਨ ਕਰਨੇ ਯਾਤਰਾ ਸਫਲ

0: ਵਾਹਿਗੁਰੂ ਜੀ ਕਾ ਖਾਲਸਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਾਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ,

ਮਤ ਮਿਲ ਕੀ ਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ।

ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ ਨਾ।

ਹਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪ

ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਭੂ ਸੋ ਕਹਾ, ਸੋ ਕਹਿ ਜਗ ਮਾਹੇ ਜੋ।

ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ।

ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ।

ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ। ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ। ਸੁਣਦੇ ਸਰਬਤ ਲਾਹੇਬੰਦ ਹੋਣ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ। ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕਰ, ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ

0: ਸਾਧਨ ਜਿਨ ਗੁਰੂ ਪਾਇਆ
1: ਇਸ ਕੀ ਤਮੰਨਾਏ ਦਿਸਦਾਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖ ਨਾਮ ਕਾ ਸੰਗ
0: ਨਾਮ ਰਹਿ ਜੋ ਜੰਤ੍ਰਿਤਾ
1: ਮੰਤ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਵਤ ਨਾਮ

सब तिरेक निरंजन राय।

सेवा सेवा परमा सेवा सेवा परमा।

ਕਿਰਪਾ ਦੀ ਸਨ ਜਾਣ ਹਰਿਓ ਸਕੇ ਨਾ ਕੋਈ ਇੱਕ ਬਾਰ ਜੇ

جب لا نہیں جب لا ہم تے جاپیا جن کا جنم دے

ਸ਼ਬਦ ਦਾ ਅਵਤਾਰ ਸ਼ਬਦ ਦਾ ਗੁਰੂ ਤਾਂ ਹਮਾਰ ਸ਼ਬਦ ਦਾ ਗੁਰੂ ਸਾਹਿਬ ਬਨ

ਅੰਦਰ ਪੂਰਾ ਇਤਿਹਾਸ ਜਿਹੜਾ ਉਹ ਸੰਜੋ ਕਰਕੇ ਬੈਠੀ ਹੋਈ ਹੁੰਦੀ ਹੈ। ਉਹ ਤਸਵੀਰ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਉਸ ਮੂਰਤ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਪਿਆਰਿਓ, ਸੱਚ ਜਾਣੋ ਉਹ ਸਾਰਾ ਵਾਕਿਆਤ ਜਿਹੜਾ, ਉਹ ਸਾਰੀ ਕਥਾ, ਉਹ ਸਾਰੀ ਸਾਖੀ ਜਿਹੜੀ ਹੈ ਇੱਕਦਮ ਸਾਡੇ ਅੱਖਾਂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਉੱਤੇ ਵਿਰਾਜਮਾਨ ਹਨ। ਮਹਾਰਾਜ ਜੀ ਦੇ ਤਨ ਦੇ ਉੱਤੇ ਪਿਆਰਿਓ ਤੱਤਾ ਰੇਤਾ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ। ਫਿਰ ਵੀ ਸਾਰੇ ਲੋਕ ਜਿਹੜੇ ਹਨ ਉੱਥੇ, ਚੰਦੂ ਜਿਹੜਾ ਉਹ ਵੀ ਤੱਤਾ ਹੈ, ਉਹਦਾ ਵੀ ਹਿਰਦਾ ਤੱਤਾ ਈਰਖਾ ਦੇ ਵਿੱਚ ਸੜਿਆ ਹੋਇਆ। ਜਿਹੜੇ ਜੱਲਾਦ ਜਿਹੜੇ ਹਨ ਉਹ ਵੀ ਪਿਆਰਿਓ ਸੜੇ ਬੁਨੇ ਹਨ। ਜਹਾਂਗੀਰ ਵੀ ਤੱਤਾ ਹੈ, ਔਰ ਜਿਹੜੇ ਵਕਤੀ ਜਿਹੜੇ ਬੇਈਮਾਨ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਮੱਥਾ ਲਾਉਣਾ ਕੀਤਾ ਸਾਰੇ ਤੱਤੇ ਹੋਏ ਹਨ। ਸਾਰਿਆਂ ਦੇ ਅੰਦਰ ਭਾਂਬੜ ਮੱਚੀ ਹੋਈ ਹੈ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਉਸ ਵੇਲੇ ਰੂਪ ਦੇ ਦਰਸ਼ਨ ਕਰਦੇ ਆ, ਸ਼ਾਂਤ ਚਿੱਤ ਰੂਪ ਸਤਿਗੁਰੂ ਮਹਾਰਾਜ ਉਸ ਤੱਤੀ ਤਵੀ ਦੇ ਉੱਤੇ ਬੈਠ ਕਰਕੇ ਇਹੀ ਬਚਨ ਕਰ ਰਹੇ ਹਨ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਮਹਾਰਾਜ ਪਿਆਰਿਓ ਇਹੀ ਬਚਨ ਕਰ ਰਹੇ ਹਨ ਕਿ ਜੋ ਪਰਮਾਤਮਾ ਕਰਾਉਂਦਾ ਨਾ ਪਿਆਰਿਓ ਉਹਦਾ ਭਾਣਾ। ਸਾਨੂੰ ਇਹ ਯਾਦ ਰੱਖਣਾ ਚਾਹੀਦਾ, ਭਾਣਾ ਤਾਂ ਪਿਆਰਿਓ ਆਪਾਂ ਮੰਨਦਿਆਂ ਮੰਨਣਾ ਹੀ ਪੈਂਦਾ ਹੈ। ਜਦੋਂ ਭਾਣੇ ਵਰਤਦੇ ਨਾ ਪਿਆਰਿਓ ਯਾਦ ਰੱਖੋ, ਭਾਣਾ ਜੇ ਤੁਸੀਂ ਨਾ ਵੀ ਚਾਹੇ ਤਾਂ ਵੀ ਤੁਹਾਨੂੰ ਮੰਨਣਾ ਪਵੇਗਾ। ਲੇਕਿਨ ਗੁਰਮੁਖ ਪਿਆਰੇ ਜਿਹੜੇ ਹਨ ਉਹ ਪਿਆਰਿਓ ਰੱਬ ਦੇ ਪਿਆਰੇ ਭਾਣੇ ਨੂੰ ਸੱਤ ਕਰਕੇ ਮੰਨਦੇ ਹਨ, ਮਿੱਠਾ ਕਰਕੇ ਮੰਨਦੇ ਹਨ। ਭਾਵੇਂ ਭਾਣਾ ਜਿੰਨਾ

ਸ੍ਰੀ ਕਰਾਮ। ਇਹ ਜੋ ਆਪਾਂ ਪਾਵਨ ਬਾਣੀ ਪੜ੍ਹ ਰਹੇ ਨਾ ਸ੍ਰੀ ਸੁਖਮਨੀ ਸਾਹਿਬ, ਤੇ ਮੈਂ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆ ਰਹੀ ਹੈ ਕਿ ਵਿਸ਼ੇਸ਼ ਕਰਕੇ ਇਹ ਜੋ ਬਾਣੀ ਹੈ ਨਾ ਸ੍ਰੀ ਸੁਖਮਨੀ ਸਾਹਿਬ, ਇਹਨੂੰ ਆਪਾਂ ਕਹਿੰਦੇ ਹਾਂ ਕਿ ਗੁਰੂ ਕੇ ਸਿੱਖ ਪਿਆਰਿਓ ਇਹ ਬਾਣੀ ਦਾ ਜਾਪ ਕਰਦੇ ਹਨ, ਕਰਨਾ ਵੀ ਚਾਹੀਦਾ ਪਿਆਰਿਓ। ਲੇਕਿਨ ਅੱਜ ਆਪਾਂ ਵੇਖ ਸਕਦੇ ਹਾਂ ਵੀਰ ਵੀ ਜਿਹੜੇ ਹਨ ਅਣਮਤੀ, ਜਿਨ੍ਹਾਂ ਦਾ ਸਿੱਖੀ ਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਹੈ, ਜੋ ਸਿੱਖੀ ਸਰੂਪ ਦੇ ਵਿੱਚ ਵੀ ਨਹੀਂ ਹਨ ਪਿਆਰਿਓ, ਉਹ ਵੀ ਇਹ ਬਾਣੀ ਦਾ ਜਾਪ ਕਰਦੇ ਹਨ। ਵੇਖਿਆ ਜਾਵੇ ਪਿਆਰਿਓ ਆਪਣੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਸਿੰਧੀ ਵੀਰ ਜਿਹੜੇ ਹਨ, ਸਿੰਧੀ ਬਿਰਾਦਰੀ ਦੇ ਜਿਹੜੇ ਲੋਕ ਜਿਹੜੇ ਹਨ, ਆਪਨੇ ਵੇਖਿਆ ਹੋਵੇਗਾ। ਚਲੋ ਅੱਜ ਮੈਂ ਬੇਨਤੀ ਕਰਾਂ, ਅੱਜ ਦੇ ਜ਼ਮਾਨੇ ਦੇ ਵਿੱਚ ਬੀਬੀਆਂ ਜਿਹੜੀਆਂ ਹਨ, ਚਲੋ ਫੈਸ਼ਨ ਪ੍ਰਸਤ ਦੇ ਵਿੱਚ, ਮਾਡਰਨਤਾ ਦੇ ਵਿੱਚ ਕਈ ਬੱਚੀਆਂ ਆ ਗਈਆਂ ਹਨ, ਉਹ ਬਾਣੀ ਤੋਂ ਦੂਰ ਜਾ ਰਹੀਆਂ ਹਨ। ਲੇਕਿਨ ਪਿਆਰਿਓ ਆਪ ਜੀ ਯਾਦ ਰੱਖੋ, ਤੇ ਅੱਜ ਵੀ ਬਹੁਤ ਸਾਰੀਆਂ ਸਿੰਧੀ ਬੀਬੀਆਂ ਜਿਹੜੀਆਂ, ਬਜ਼ੁਰਗ ਬੀਬੀਆਂ, ਬਜ਼ੁਰਗ ਮਾਈਆਂ ਜਿਹੜੀਆਂ ਪਿਆਰਿਓ, ਜਦੋਂ ਵੇਖਦੇ ਹਾਂ ਕੋਈ ਇੱਕ ਇੱਕ ਸੁਖਮਨੀ ਸਾਹਿਬ ਜੀ ਦਾ, ਕੋਈ ਦੋ ਦੋ, ਕੋਈ ਪੰਜ ਪੰਜ ਸੁਖਮਨੀ ਸਾਹਿਬ ਜੀ ਦੇ ਉਹ ਪਾਠ ਕਰਦੇ ਹਨ। ਕਈ ਬੀਬੀਆਂ, ਕਈ ਬੰਦੇ ਇਹੋ ਜਿਹੇ ਹਨ ਪਿਆਰਿਓ, ਅਣਮਤੀਆਂ ਦੇ ਵਿੱਚ ਆਪ ਜੀ ਦੇਖੋ ਹੈ ਉਹ ਕੰਠ ਹੈ। ਹੁਣ ਦੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਹਰ ਇੱਕ ਗੁਰੂ ਕੇ ਸਿੱਖ ਦੇ ਲਈ ਇਹ ਲਾਜ਼ਮੀ ਕਰ ਦਿੱਤਾ ਕਿ ਗੁਰੂ ਕੇ ਸਿੱਖ ਨੇ ਤੇ ਆਪਣੇ ਦਿਨਚਰਿਆ ਦੇ ਵਿੱਚ ਪੰਜਾਂ ਬਾਣੀਆਂ ਦਾ ਰੋਜ਼ ਜਾਪ ਕਰਨਾ ਹੈ। ਲੇਕਿਨ ਪਿਆਰਿਓ ਜੇ ਆਪਾਂ ਗੁਰੂ ਦਰਬਾਰਾਂ ਦੀ ਮਰਿਆਦਾ ਜੇ ਆਪਾਂ ਵੇਖਦੇ ਹਾਂ, ਜਿਸ ਤਰ੍ਹਾਂ ਕਿ ਤਖ਼ਤ ਸਾਹਿਬ ਜੀ ਦੀ ਵੀ ਜੋ ਪੁਰਾਤਨ ਮਰਿਆਦਾ ਚੱਲੀ ਆ ਰਹੀ ਹੈ, ਇਸ ਤਰ੍ਹਾਂ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵੀ ਪਿਆਰਿਓ ਜੋ ਪਾਵਨ ਮਰਿਆਦਾ ਆਦਿ ਕਾਲ ਤੋਂ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਤੋਂ ਜੋ ਮਰਿਆਦਾ ਚੱਲੀ ਆ ਰਹੀ ਹੈ, ਔਰ ਵੀ ਕਈ ਜਿਹੜੇ ਪਾਵਨ ਅਸਥਾਨ, ਜਿਹੜੇ ਇਤਿਹਾਸਿਕ ਅਸਥਾਨ, ਤਖ਼ਤ ਸਾਹਿਬਾਨ, ਗੁਰੂ ਕੇ ਧਾਮ ਜਿਹੜੇ ਹਨ, ਉਹਨਾਂ ਦੀ ਜਦੋਂ ਆਪਾਂ ਮਰਿਆਦਾ ਪੜ੍ਹਦੇ ਨਾ ਪਿਆਰਿਓ, ਦੇਖੋ ਬਾਣੀ ਦਾ ਸਤਿਕਾਰ ਹੀ ਹੈ। ਕਦੇ ਇਹ ਨਹੀਂ ਕਹਿਣਾ ਕਿ ਆ ਪੜ੍ਹ ਲਿਆ ਜੀ, ਉਹ ਕਿਉਂ ਨਹੀਂ ਪੜ੍ਹਿਆ। ਕਈ ਅਸਥਾਨਾਂ ਦੇ ਵਿੱਚ ਪਿਆਰਿਓ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ। ਅੱਜ ਵੀ ਬਹੁਤ ਸਾਰੇ ਅਸਥਾਨ ਜਿੱਥੇ ਪੰਜ ਬਾਣੀਆਂ ਦਾ ਜਾਪ ਹੁੰਦਾ, ਲੇਕਿਨ ਪੁਰਾਤਨ ਮਰਿਆਦਾ ਜਿਹੜੀ ਹੈ, ਜੋ ਹਰਿਮੰਦਰ ਸਾਹਿਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜੋ ਮਰਿਆਦਾ ਚੱਲੀ ਆ ਰਹੀ ਹੈ, ਇਸ ਮਰਿਆਦਾ ਮੁਤਾਬਕ ਕਿ ਸਭ ਤੋਂ ਪਹਿਲਾਂ ਤੋਂ ਕਿ ਆਰੰਭਤਾ ਇਸ ਤਰ੍ਹਾਂ ਹੁੰਦੀ ਹੈ ਕਿ ਪਹਿਲੇ ਕਿ ਸਾਡੇ ਗੁਰਮੁਖ ਪਿਆਰੇ ਜਿਹੜੇ ਆ ਕਰਕੇ ਉਹ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਨ, ਕਿਉਂਕਿ ਜਪਜੀ ਸਾਹਿਬ ਪਿਆਰਿਓ ਆਦਿ ਬਾਣੀ ਹੈ। ਆਪ ਜੀ ਦੇਖੋ ਕਿ ਜੋ ਵੀ ਸਿੱਖਾਂ ਦੀ ਪਿਆਰਿਓ ਬਾਣੀ ਸਾਰੀ ਸਤਿਕਾਰਯੋਗ ਹੈ, ਲੇਕਿਨ ਆਦਿ ਬਾਣੀ ਦਾ ਦਰਜਾ ਜਿਹੜਾ ਹੈ ਉਹ ਸ੍ਰੀ ਜਪਜੀ ਸਾਹਿਬ ਨੂੰ ਪ੍ਰਾਪਤ ਹੈ। ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਉਪਰੰਤ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਕੀਤਾ ਜਾਂਦਾ। ਅੱਜ ਵੀ ਆਪ ਜੀ ਦੇਖੋ ਜਦੋਂ ਆਪਾਂ ਦਰਬਾਰ ਸਾਹਿਬ ਦਰਸ਼ਨ ਕਰਦੇ ਨਾ ਪਿਆਰਿਓ, ਤੇ ਕਿ ਜਦੋਂ ਅੰਦਰ ਦੀ ਸੇਵਾ ਹੁੰਦੀ ਉਸ ਵੇਲੇ ਦਰਸ਼ਨੀ ਦੇਵੜੀ ਜਦੋਂ ਬੰਦ ਕਰ ਦਿੱਤੀ ਜਾਂਦੀ ਹੈ, ਤੇ ਗੁਰਮੁਖ ਪਿਆਰੇ ਪਿਆਰਿਓ ਕੀ ਕਰਦੇ ਹਨ, ਸੰਗਤੀ ਰੂਪ ਦੇ ਵਿੱਚ ਆਪਨੇ ਵੀ ਦਰਸ਼ਨ ਕੀਤਾ ਹੋਵੇਗਾ, ਸਾਰੀਆਂ ਸੰਗਤਾਂ ਉੱਥੇ ਰਲ ਮਿਲ ਕਰਕੇ ਸੰਗਤੀ ਰੂਪ ਦੇ ਵਿੱਚ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਇਸ ਬਾਣੀਆਂ ਦਾ ਜਾਪ ਹੁੰਦਾ। ਇਹ ਬਾਣੀਆਂ ਦਾ ਜਾਪ ਹੋਣ ਤੋਂ ਬਾਅਦ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਫਿਰ ਖੜੇ ਹੋ ਕਰਕੇ ਅਰਦਾਸਾਂ ਬੇਨਤੀਆਂ ਕਰਦੇ, ਸ਼ਬਦ ਪੜ੍ਹਦੇ, ਧਰਮਾਂ ਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕਿਵਾੜ। ਕਿ ਸਤਿਗੁਰੂ ਮਹਾਰਾਜ ਆ ਕਿਵਾੜ ਜਿਹੜੇ ਖੋਲ ਕਰਕੇ ਸਾਨੂੰ ਪ੍ਰਤੱਖ ਦਰਸ਼ਨ ਦੇਣਾ ਕਰੋ। ਫਿਰ ਪਿਆਰਿਓ ਉੱਥੇ ਬਾਣੀ ਦੇ ਭੋਗ ਤੋਂ ਬਾਅਦ, ਕੀਰਤਨ ਤੋਂ ਬਾਅਦ ਫਿਰ ਉੱਥੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਅਰਦਾਸ ਤੋਂ ਬਾਅਦ ਹੀ ਪਿਆਰਿਓ ਕਵਾੜ ਜਿਹੜੇ ਹਨ ਦਰਸ਼ਨੀ ਦੇਵੜੀ ਦੇ ਖੁੱਲਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਆ ਜਿਹੜੀ ਪੁਰਾਤਨ ਮਰਿਆਦਾ ਜਿਹੜੀ ਹੈ ਤਖ਼ਤ ਸਾਹਿਬ ਜੀ ਦੇ ਵਿੱਚ ਵੀ ਪਿਆਰਿਓ ਜੋ ਸੀਨਾ ਬਾ ਸੀਨਾ ਚੱਲੀ ਆ ਰਹੀ ਹੈ, ਤੇ ਜਦੋਂ ਗਾਗਰ ਦੇ ਲਈ ਸਾਡੇ ਗੁਰਮੁਖ ਪਿਆਰੇ

ਸਿੰਘ ਜਿਹੜੇ ਹਨ ਗਾਗਰ ਲੈ ਕਰਕੇ ਚੱਲ ਜਾਂਦੇ ਹਨ। ਉਹਦੇ ਨਾਲ ਹੀ ਪਿਆਰਿਓ ਬਾਹਰ ਦੀ ਪ੍ਰਕਰਮਾ ਦੇ ਵਿੱਚ ਸ੍ਰੀ ਜਪ ਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ। ਇਹ ਪਾਠ ਦੇ ਭੋਗ ਤੋਂ ਬਾਅਦ ਹੀ ਜਦੋਂ ਪਿਆਰਿਓ ਤਖ਼ਤ ਸਾਹਿਬ ਜੀ ਦੇ ਕਵਾੜ ਖੁੱਲ੍ਹਦੇ ਹਨ, ਮਾਨਯੋਗ ਸਿੰਘ ਸਾਹਿਬ ਜੀ ਜਦੋਂ ਕਵਾੜ ਖੋਲ ਕਰਕੇ ਪਹਿਲੀ ਜਦੋਂ ਅਰਦਾਸ ਕਰਦੇ ਪਿਆਰਿਓ, ਉਹ ਅਰਦਾਸ ਹੀ ਜਿਹੜੀ ਹੈ ਸ੍ਰੀ ਜਪ ਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੁੰਦੀ ਹੈ। ਇਹ ਅਰਦਾਸ ਤੋਂ ਬਾਅਦ ਹੀ ਪਿਆਰਿਓ ਕਵਾੜ ਖੁੱਲ੍ਹਦੇ ਹਨ। ਸੋ ਇਹ ਜੋ ਬਾਣੀਆਂ ਹਨ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪਿਆਰਿਓ, ਇਹ ਬਹੁਤ ਰਸਦਾਇਕ ਬਾਣੀ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਉਸ ਵੇਲੇ ਕਿ ਜਹਾਂਗੀਰ ਬਾਦਸ਼ਾਹ ਇਹ ਜਿਹੜਾ ਹੈ ਇਸ ਬਾਦਸ਼ਾਹ ਦੇ ਵੇਲੇ ਤੇ ਦੋ ਗੁਰਮੁਖ ਪਿਆਰੇ ਹੋਏ ਹਨ। ਇੱਕ ਦਾ ਨਾਮ ਹੈ ਵਜ਼ੀਰ ਖਾਨ। ਇਹ ਪਿਆਰਿਓ ਉਹ ਵਜ਼ੀਰ ਖਾਨ ਨਹੀਂ ਹੈ, ਇਹ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਦਾ ਸਮਕਾਲੀ ਇਹ ਵਜ਼ੀਰ ਖਾਨ ਹੈ ਤੇ ਬਹੁਤ ਗੁਰਮੁਖ ਪਿਆਰਾ ਤੇ ਇਹਨੂੰ ਦੀਵਾਨ ਦਾ ਰੁਤਬਾ ਪ੍ਰਾਪਤ ਹੋਇਆ। ਲਾਹੌਰ ਦੇ ਵਿੱਚ ਅੱਜ ਵੀ ਪਿਆਰਿਓ ਵਜ਼ੀਰ ਖਾਂ ਦੀ ਬਹੁਤ ਵੱਡੀ ਪੁਰਾਤਨ ਮਸਜਿਦ ਜਿਹੜੀ ਹੈ ਜਿਹਨੇ ਆਪ ਤਿਆਰ ਕਰਨਾ ਕੀਤਾ, ਉਹ ਮਸਜਿਦ ਜਿਹੜੀ ਹੈ ਇਹ ਸਾਨੂੰ ਪ੍ਰਾਪਤ ਹੁੰਦੀ ਹੈ। ਖੈਰ ਪਿਆਰਿਓ, ਇਹ ਜਿਹੜਾ ਹੈ ਇਹਦਾ ਗੁਰਮਤ ਦੇ ਨਾਲ ਗੁਰਸਿੱਖਾਂ ਦੇ ਨਾਲ ਕੋਈ

ਜਲੋਦਰ ਦਾ ਰੋਗ ਹੋ ਗਿਆ। ਜਦੋਂ ਜਲੋਦਰ ਦਾ ਰੋਗ ਪਾਣੀ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਤੇ ਨਾਲ ਜਿਹੜਾ ਹੈ ਇਹ ਪਾਸ ਨਹੀਂ ਹੁੰਦਾ, ਸ਼ਰਦਾ ਪਾਸ ਨਹੀਂ ਹੁੰਦਾ।

ਸਾਰ ਨਾਲ ਹੀ ਹੋਇਆ। ਇੱਕ ਦਿਨ ਦੀ ਗੱਲ ਹੈ ਦੇਖੋ ਪਿਆਰਿਓ, ਇਹ ਪਾਣੀ ਕਿਹੜਾ ਸਾਰਾ ਅੱਜ ਸਭ ਪਿਆਰਿਓ ਪਾਣੀ ਕਿਹੜਾ ਅਸਰ ਦੇ ਵਿੱਚ ਜਿੰਨੇ ਵੀ ਗੁਰਮੁਖ ਪਿਆਰੇ ਦੇ ਵਿੱਚ ਜਿੰਨੇ ਜਿਹੜੇ ਗੁਰਮੁਖ ਗੁਰੂ ਮਹਾਰਾਜ ਜੀ ਦਾ ਜਿਹੜੇ ਮਹਾਰਾਜ ਜੀ ਦੇ ਜੀਵਨਾਂ ਦੇ ਵਿੱਚ ਆਉਣੇ ਤੋਂ ਪਹਿਲਾਂ ਜਿਹੜੇ ਵੀ ਗੁਰੂ ਘਰ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਗੁਰੂ ਸਾਧਾ ਕਰਕੇ ਪਿਆਰਿਓ ਪਾਣੀ ਦੇ ਨਾਲ ਹੀ ਉਹਨਾਂ ਦਾ ਮਿਲਾਪ ਗੁਰੂ ਘਰ ਦੇ ਨਾਲ ਉਹਨਾਂ ਦਾ ਮਿਲਾਪ ਇਹ ਵਜ਼ੀਰ ਨਾਲ ਪਿਆਰਿਓ ਇੱਕ ਦਿਨ ਤੜ ਦਿੱਤਾ ਹੈ ਪਿਆਰਿਓ ਮਛਰੀ ਹੋ ਰਿਹਾ ਹੈ ਅੰਮ੍ਰਿਤ ਵੇਲੇ ਦੀ ਸਰਮਾ ਇੰਨਾ ਤੜਪ ਰਿਹਾ ਹੈ ਬਸ ਬਹੁਤ ਜ਼ਿਆਦਾ ਪੀੜਾ ਰਿਹਾ ਹੈ ਅਮਰ ਪ੍ਰਾਪਤ ਵਾਲੀ ਸੁਨਣਾ ਉੱਠ ਦੇ ਮਿੰਦਾ ਪ੍ਰਾਪਤ ਤੜਪ ਰਿਹਾ ਹੈ ਤੇ ਗੁਰਮੁਖ ਪਿਆਰਿਆ ਪਿਆਰਿਓ ਤੇ ਸਾਹਮਣੇ ਪਿਆਰਾ ਇਹ ਜਦੋਂ ਲੰਘ ਰਹੇ ਸਨ ਇਹ ਜੋ ਉੱਥੇ ਬੈਠ ਕੇ ਕਰਕੇ ਇਹਦਾ ਹੀ ਸੇਵਾ ਕਰਦਾ ਬੈਠ ਤੇ ਉਹ ਪਿਆਰਿਆ ਗੁਰੂ ਘਰ ਸਿੱਖ ਸੀ ਉਹ ਪਿਆਰਿਆ ਉੱਚੀ ਸਾਖ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਉਹ ਪਾਠ ਕਰ ਰਿਹਾ ਸਾਹਿਬ ਜੀ ਦਾ ਉਹ ਜਦੋਂ ਸੁਖਮਨੀ ਸਾਹਿਬ ਜੀ ਦੀ ਜਦੋਂ ਉਹ ਬਾਣੀ ਪੜ ਰਿਹਾ ਉਹ ਦੀ ਬਾਣੀ ਤੇ ਬੋਲ ਡਰ ਰਿਹਾ ਇਹ ਤਣ ਰਿਹਾ ਜੋ ਪਿਆਰਿਆ ਇਹ ਵਜ਼ੀਰ ਰਿਹਾ ਹੈ ਇਹਦੇ ਕਿਨਾਂ ਦੇ ਵਿੱਚ ਬਾਣੀ ਦੇ ਬੋਲ ਜਦੋਂ ਪਏ ਬਾਣੀ ਦੇ ਇੱਕ ਬੰਦ

ਕਲਾਮ ਜਿਹੜਾ ਹੈ ਇਹ ਪੜਨਾ ਕਰ। ਤੇ ਉਹਨੂੰ ਜਦੋਂ ਪੁੱਛਿਆ ਕਿਹਦਾ ਕਲਾਮ ਹੈ ਤੇ ਕਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਕਲਾਮ ਪਾਵ ਕੇ ਇਹ ਬਾਣੀ ਹੈ। ਇਹ ਬਾਣੀ ਦਾ ਨਾਮ ਹੀ ਜਿਹੜਾ ਹੈ ਸੁਖ ਮਨੀ ਹੈ। ਇਹਦਾ ਮਤਲਬ ਸੁੱਖਾਂ ਦੀ ਦਾਤਰੀ, ਸੁੱਖਾਂ ਨੂੰ ਦੇਣ ਵਾਲੀ। ਕਿਉਂਕਿ ਹਰ ਕੋਈ ਪਿਆਰਿਓ ਆਪਾਂ ਆਪਣੇ ਅੰਦਰ ਝਾਤ ਮਾਰੀਏ ਸਤਿਗੁਰੂ ਮਹਾਰਾਜ ਜੀ

ਪਿਆਰਿਓ ਦੁੱਖ ਵੀ ਆਵੇਗਾ, ਲੇਕਿਨ ਪਿਆਰਿਓ ਜਦੋਂ ਵੀ ਆਪਾਂ ਮੰਗ ਕਰਦੇ ਨਾ ਤੇ ਆਪਾਂ ਸੁਖ ਦੀ ਦਾਤ ਹੀ ਮੰਗਦੇ ਹਾਂ। ਸਭੇ ਸੁਖਾਲੀ ਵੁੱਠਿਓਨ, ਇਹ ਹੋਆ ਹਲੇਮੀ ਰਾਜ ਜੀਓ, ਮਹਾਰਾਜ ਨੇ ਵੀ ਬੇਨਤੀ ਕੀਤੀ ਹੈ, ਸਭ ਸੁਖਾਲੀ ਵੁੱਠਿਓਨ, ਇਹ ਹੋਆ ਹਲੇਮੀ ਰਾਜ ਜੀਓ, ਸਤਿਗੁਰੂ ਮਹਾਰਾਜ ਸਾਰੇ ਲੋਕ ਜਿਹੜੇ ਹਨ ਸੁਖੀ ਰਹਿਣ। ਆਪਾਂ ਰੋਜ ਪੜਦੇ ਆ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ, ਜਦੋਂ ਵੀ ਆਪਦੀ ਮੰਗ ਕਰਦੇ ਹੋ, ਹਰ ਕੋਈ ਵਿਅਕਤੀ ਜਿਹੜਾ ਸੁਖ ਦੀ ਕਾਮਨਾ ਕਰਦਾ ਹੈ, ਸੁਖ ਦੀ ਮੰਗ ਕਰਦਾ ਹੈ। ਕਦੇ ਮੰਗਿਆ ਭਾਈ ਕਿਨੇ ਕਿ ਸਤਿਗੁਰੂ ਮਹਾਰਾਜ ਸੁਖ ਬਹੁਤ ਆ ਗਿਆ, ਮੈਂ ਬੜਾ ਸੁਖੀ ਹਾਂ, ਮੈਨੂੰ ਚਾਰ ਦੁੱਖ ਦੇ ਦਿਓ, ਮੈਨੂੰ ਦੁਖੀ ਬਣਾ ਦਿਓ। ਨਹੀਂ ਪਿਆਰਿਓ, ਤੇ ਹਰ ਕੋਈ ਵਿਅਕਤੀ ਸੁਖ ਨੂੰ ਹੀ ਮੰਗਦਾ ਹੈ, ਲੇਕਿਨ ਸੁਖ ਪਿਆਰਿਓ ਇੰਜ ਨਹੀਂ ਮਿਲ ਜਾਂਦਾ। ਸੁਖ ਦੇ ਲਈ ਪਿਆਰਿਓ ਪਾਤਰ ਵੀ ਚਾਹੀਦੇ ਹਨ, ਉਹ ਅਵਸਥਾ ਚਾਹੀਦੀ ਹੈ। ਕਈ ਵਾਰੀ ਨਾ ਪਿਆਰਿਓ ਆਪਾਂ ਵੇਖ ਸਕਦੇ ਹਾਂ, ਮੈਂ ਬੇਨਤੀ ਕਰਾਂ ਕਿ ਲੋਕਾਂ ਦੇ ਕੋਲ ਸੁਵਿਧਾ ਬਹੁਤ ਹੁੰਦੀ ਹੈ, ਸੁੱਖ ਦੇ ਸਾਧਨ ਬੜੇ ਹੁੰਦੇ ਹਨ, ਲੇਕਿਨ ਉਹ ਸਾਧਨਾਂ ਦੇ ਵਿੱਚ ਵੀ ਪਿਆਰਿਓ ਉਹ ਬੰਦਾ ਕਲਪੀ ਜਾਂਦਾ, ਉਹ ਬੰਦਾ ਜਿਹੜਾ ਤਰਾਹੀ ਤਰਾਹੀ ਕਰੀ ਜਾਂਦਾ, ਰੋਈ ਜਾਂਦਾ, ਪਿੱਟੀ ਜਾਂਦਾ। ਚਲੋ ਇੱਕ ਬੰਦਾ ਪਿਆਰਿਓ ਕੰਗਾਲ ਹੈ, ਜਿਹਦੇ ਕੋਲ ਕੱਖ ਵੀ ਨਾ ਹੋਵੇ, ਆਪਾਂ ਕਹਿੰਦੇ ਹਾਂ ਕਿ ਨਹੀਂ ਜੀ ਕੋਈ ਸਾਧਨ ਨਹੀਂ ਹੈ, ਬੰਦਾ ਦੁਖੀ ਹੈ, ਉਹਦਾ ਦੁੱਖ ਪਿਆਰਿਓ ਸਾਨੂੰ ਨਜ਼ਰ ਆਉਂਦਾ। ਲੇਕਿਨ ਪਿਆਰਿਓ ਕਈ ਜਿਹੜੇ ਹਨ ਸੰਪੰਨ ਹੁੰਦੇ ਹਨ, ਫਿਰ ਵੀ ਪਿਆਰਿਓ ਦੁਖੀ ਹੁੰਦੇ, ਉਹਦਾ ਕਾਰਨ ਹੀ ਇਹ ਹੈ ਕਿ ਉਹਦੇ ਅੰਦਰ ਪਿਆਰਿਓ ਉਹ ਸੁੱਖ ਦੀ ਜਿਹੜੀ ਹੈ ਭਾਵਨਾ ਪ੍ਰਗਟ ਨਹੀਂ ਹੋਈ ਹੈ, ਉਹਦੇ ਅੰਦਰ ਉਹ ਸੁੱਖ ਨੇ ਜਿਹਦੇ ਅੰਦਰ ਟਿਕਣਾ ਹੈ, ਉਹਦੇ ਅੰਦਰ ਉਹ ਪਿਆਲਾ ਨਹੀਂ ਬਣਿਆ। ਇਸ ਕਰਕੇ ਦੇਖੋ ਸਤਿਗੁਰੂ ਮਹਾਰਾਜ ਜੀ ਦੀ ਇਹ ਬਾਣੀ ਦਾ ਨਾਮ ਹੀ ਹੈ ਸੁਖ ਮਨੀ। ਇਹਦਾ ਮਤਲਬ ਕਿ ਜਦੋਂ ਵੀ ਆਪਾਂ ਇਹਦਾ ਪਾਠ ਕਰਦੇ ਹਾਂ ਪਿਆਰਿਓ, ਮਨ ਦੇ ਵਿੱਚ ਸੁੱਖ ਆ ਜਾਂਦਾ ਹੈ, ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਇਹ ਸੁੱਖਾਂ ਦੀ ਦਾਤਰੀ ਹੈ, ਸੁੱਖਾਂ ਨੂੰ ਦੇਣ ਵਾਲੀ ਹੈ। ਤੇ ਪਿਆਰਿਓ ਯਾਦ ਰੱਖੋ, ਜਦੋਂ ਸੁੱਖ ਮੰਗਦੇ ਹਾਂ, ਸਿਰਫ ਮੰਗਣ ਦੇ ਨਾਲ ਪਿਆਰਿਓ ਸੁੱਖ ਨਹੀਂ ਮਿਲ ਜਾਂਦੇ ਹਨ। ਜਿਸ ਤਰ੍ਹਾਂ ਕੋਈ ਕਹਿੰਦਾ ਨਾ ਜੀ ਕਿ ਮੰਗਣ ਦੇ ਨਾਲ ਪੈਸਾ ਵਡਿਆਈ ਨਹੀਂ ਮਿਲਦੀ ਹੈ, ਉਹਦੇ ਲਈ ਤੁਹਾਨੂੰ ਕੁਛ ਕਰਨਾ ਪੈਂਦਾ। ਜੇ ਸੁੱਖ ਚਾਹੁੰਦੇ ਹੋ ਤਾਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਨਾ ਕਰੋ। ਜੇ ਬਾਣੀ ਦਾ ਜਾਪ ਕਰੋਗੇ, ਪਠਨ ਪਾਠਨ ਕਰੋਗੇ, ਤਾਂ ਹੀ ਪਿਆਰਿਓ ਸੁੱਖਾਂ ਦੀ ਦਾਤ ਜਿਹੜੀ ਆ ਉਹ ਸਾਨੂੰ ਪ੍ਰਾਪਤ ਹੋ ਸਕਦੀ ਹੈ। ਤੇ ਇਹ ਵਜ਼ੀਰ ਖਾਂ ਜਿਹੜਾ, ਇਹਨੂੰ ਬਾਣੀ ਦੇ ਵਿੱਚ ਇੰਨਾ ਜ਼ਿਆਦਾ ਰਸ ਆਇਆ, ਇਹ ਗਦ ਗਦ ਹੋ ਗਿਆ। ਸਿੱਖ ਨੂੰ ਕਹਿੰਦਾ ਕਿ ਸਿੱਖਾ ਇਹ ਔਰ ਸੁਣਾਉਣਾ ਕਰ। ਉਹਦੀ ਫਿਰ ਡਿਊਟੀ ਲਾ ਦਿੱਤੀ, ਉਹਨੂੰ ਕਿਹਾ ਕਿ ਬਸ ਤੇਰੀ ਇਹੀ ਡਿਊਟੀ ਹੈ, ਰੋਜ਼ ਆਉਣਾ ਆ ਕਰਕੇ ਬੜੇ ਪਿਆਰ ਦੇ ਨਾਲ ਇਹ ਬਾਣੀ ਦਾ ਜਾਪ ਜਿਹੜਾ ਮੈਨੂੰ ਸਰਵਣ ਕਰਾਉਣਾ। ਤੇ ਉਹ ਬੜੇ ਪਿਆਰ ਦੇ ਨਾਲ ਸੁਖਮਨੀ ਸਾਹਿਬ ਪੜਦਾ, ਤੇ ਨਾਲ ਵਜ਼ੀਰ ਖਾਂ ਜਿਹੜਾ ਪਿਆਰਿਓ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਰੋਜ਼ ਸਰਵਣ ਕਰਦਾ, ਇਹ ਸੁਣ ਕਰਕੇ। ਤੇ ਨਾਲ ਇਹਨੇ ਬਾਣੀ ਨੂੰ ਪੜਨਾ ਵੀ ਸ਼ੁਰੂ ਕਰ ਦਿੱਤਾ। ਸੱਚ ਜਾਣੋ ਪਿਆਰਿਓ ਮੁਸਲਮਾਨ ਹੈ, ਤੇ ਮੁਸਲਮਾਨ ਰਹਿ ਕਰਕੇ ਵੀ ਰੋਜ਼ ਕਈ ਕਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਾ ਸੀ। ਸਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਸ ਗੁਰਮੁਖ ਪਿਆਰੇ ਨੂੰ ਪਿਆਰਿਓ ਕੰਠ ਹੋ ਗਈ ਹੈ। ਸੋ ਇਹੋ ਜਿਹੇ ਗੁਰਮੁਖ ਪਿਆਰੇ ਵੀ ਹੋਏ, ਜਾਤ ਕਰਕੇ ਮੁਸਲਮਾਨ ਲੇਕਿਨ ਬਾਣੀ ਦਾ ਪ੍ਰੇਮੀ ਹੈ। ਅੱਜ ਵੀ ਕਈ ਵਾਰੀ ਆਪਾਂ ਵੇਖਦੇ ਹਾਂ ਬਹੁਤ ਸਾਰੇ ਹਿੰਦੂ, ਬਹੁਤ ਸਾਰੇ ਸਾਡੇ ਸਿੰਧੀ ਵੀਰ ਜਿਹੜੇ ਹਨ, ਬਹੁਤ ਸਾਰੇ ਮੁਸਲਮਾਨ ਵੀਰ ਵੀ ਪਿਆਰਿਓ ਉਹ ਬਾਣੀ ਦੇ ਨਾਲ ਜੁੜੇ ਹੋਏ, ਤੇ ਉਹਨਾਂ ਨੂੰ ਔਰ ਜ਼ਿਆਦਾ ਸਾਨੂੰ ਜੋੜਨਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪਾਂ ਦੇਖੋ ਮਹਾਰਾਜ ਜੀ ਦਾ ਦਿਹਾੜਾ ਮਨਾ ਰਹੇ ਹਾਂ, ਸਤਿਗੁਰੂ ਮਹਾਰਾਜ ਜੀ ਦੇ ਬਾਬਤ ਭੱਟਾਂ ਨੇ ਬਚਨ ਕਰਨਾ ਕੀਤਾ ਕਿ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ, ਜਿਤ ਸਿਮਰਤ ਦੁਰਮਤ ਸਭ ਨਾਸੀ, ਸਤਿਗੁਰ ਚਰਨ ਕਮਲ ਰਿਧ ਧਾਰੰ, ਗੁਰ ਅਰਜੁਨ ਗੁਣ ਸਹਿਜ ਵਿਚਾਰੰ, ਗੁਰ ਰਾਮਦਾਸ ਕਰ ਕੀਓ ਪ੍ਰਕਾਸ਼ਾ, ਸਕਲ ਮਨੋਰਥ ਪੂਰਾ ਪਛਾਣਿਓ। ਤੇ ਜੋ ਬਚਨ ਕਰਨਾ ਕੀਤਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਜਮਦਿਆਂ ਸਾਥ ਹੀ ਗੁਰਮਤ ਅਨੁਸਾਰ ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮ ਨੂੰ ਪਹਿਚਾਣਨਾ ਕੀਤਾ। ਕਲ ਜੋੜ ਕਰ ਸੁਜਸ ਵਖਾਣਿਆ, ਭਗਤ ਜੋਗ ਕੋ ਜੈਤਵਾਰ, ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ,
ਹਰ ਰਸਨ ਬਸਾਇਓ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਤੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰਨਾ ਕੀਤਾ। ਦੇਖੋ ਉਸ ਵੇਲੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਵੇਲੇ ਜੋ ਸਾਰੀ ਸ਼੍ਰੀ ਮੁਖਵਾਕ ਬਾਣੀ ਜਿਹੜੀ ਹੈ ਉਹ ਵੱਖ ਵੱਖ ਹਿੱਸਿਆਂ ਦੇ ਵਿੱਚ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹ ਵੱਖ ਵੱਖ ਹਿੱਸਿਆਂ ਦੇ ਵਿੱਚ ਸੀ। ਤੇ ਉਸ ਵੇਲੇ ਖਾਸ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਰਿਸ਼ਤੇ ਵਿੱਚ ਜਿਹੜਾ ਭਤੀਜਾ ਲੱਗਦਾ ਤੇ ਮਿਹਰਬਾਨ ਜੀ ਦਾ ਨਾਮ ਹੈ, ਤੇ ਇਹਦੇ ਬਾਬਤ ਬਚਨ ਆਉਂਦਾ ਪਿਆਰਿਓ, ਇਹਨੇ ਵੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ। ਇਹ ਵੀ ਬਹੁਤ ਵੱਡਾ ਕਵੀ ਹੋਇਆ ਤੇ ਇਹਨੇ ਕੀ ਕਰਨਾ ਕੀਤਾ, ਇਹ ਆਪਣੀ ਵੀ ਰਚਨਾ ਬਣਾਉਂਦਾ ਸੀ, ਆਪਣੀ ਵੀ ਕਵਿਤਾ ਕਰਕੇ ਤੇ ਇੱਕ ਅਖੀਰ ਦੇ ਵਿੱਚ ਜਿਸ ਤਰ੍ਹਾਂ ਆਪਾਂ ਬਾਣੀ ਪੜ੍ਹਦੇ ਹਾਂ, ਕਹਿ ਨਾਨਕ ਕਹੋ ਨਾਨਕ ਨਾਨਕ ਵਿਚਾਰਾ, ਇਸ ਤਰ੍ਹਾਂ ਨਾਨਕ ਸ਼ਬਦ ਦੀ ਇਹ ਵਰਤੋਂ ਕਰਦਾ ਸੀ। ਇਹ ਨਾਨਕ ਸ਼ਬਦ ਦੀ ਵਰਤੋਂ ਕਰਕੇ ਇਹਨੇ ਆਪਣੀ ਬਾਣੀ ਦਾ ਵੀ ਬਹੁਤ ਜ਼ਿਆਦਾ ਪ੍ਰਚਾਰ ਕਰਾਉਣਾ ਕੀਤਾ ਤੇ ਲਿਖਦਾ ਕੀ ਹੈ, ਜਦੋਂ ਵੀ ਲਿਖਦਾ ਨਾ ਮਹੱਲਾ ਪੰਜਵਾਂ ਕਰਕੇ ਲਿਖਦਾ। ਹੁਣ ਕੀ ਹੋਇਆ ਪਿਆਰਿਓ, ਸਿੱਖਾਂ ਨੇ ਆ ਕਰਕੇ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ, ਕਈ ਵਾਰੀ ਮਹਾਰਾਜ ਅਸੀਂ ਕਈ ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ ਤੇ ਬਹੁਤ ਜ਼ਿਆਦਾ ਰਸ ਆਉਂਦਾ, ਬੜਾ ਵੈਰਾਗ ਹੁੰਦਾ, ਬਹੁਤ ਮਨ ਗਦਗਦ ਹੋ ਜਾਂਦਾ। ਕਈ ਸਤਿਗੁਰੂ ਮਹਾਰਾਜ ਉਹੀ ਬਾਣੀ ਦੇ ਸ਼ਬਦ ਜਿਹਦੇ ਵਿੱਚ ਨਾਨਕ ਸ਼ਬਦ ਆਉਂਦੇ ਹਨ, ਉਹ ਜਦੋਂ ਸ਼ਬਦ ਨੂੰ ਪੜ੍ਹਦੇ ਹਾਂ, ਸਰਵਣ ਕਰਦੇ ਹਾਂ ਤੇ ਮਨ ਦੇ ਵਿੱਚ ਰਸ ਨਹੀਂ ਆਉਂਦਾ, ਮਨ ਦੇ ਵਿੱਚ ਔਰ ਜ਼ਿਆਦਾ ਭਾਵਨਾ ਕਾਮਨਾ ਪੈਦਾ ਹੁੰਦੀ ਹੈ, ਵਾਸ਼ਨਾ ਪੈਦਾ ਹੁੰਦੀ ਹੈ। ਸਿੱਖਾਂ ਨੂੰ ਪਤਾ ਨਹੀਂ ਹੈ ਕਿ ਇਹ ਸੱਚੀ ਬਾਣੀ ਹੈ ਜਾਂ ਇਹ ਕੱਚੀ ਬਾਣੀ ਹੈ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਖੁਦ ਪ੍ਰੈਕਟੀਕਲੀ ਵੇਖਿਆ, ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵੀ ਪਿਆਰੇ ਔਰ ਰਬਾਬੀ ਆਏ, ਉਹਨਾਂ ਨੇ ਕੱਚੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਜਦੋਂ ਸ਼ਬਦ ਪੜਿਆ, ਸਤਿਗੁਰੂ ਮਹਾਰਾਜ ਜੀ ਸੁਣ ਕੇ ਦੰਗ ਹੋ ਗਏ, ਉਹਨੂੰ ਵਿਚਕਾਰ ਹੀ ਰੋਕਣਾ ਪਿਆ ਕਿ ਭਾਈ ਰੁਕ ਜਾ, ਇਹ ਕਿਹਦੀ ਬਾਣੀ ਪੜ ਰਿਹਾ। ਉਹਨੇ ਕਿਹਾ ਕਿ ਸਤਿਗੁਰੂ ਮਹਾਰਾਜ ਗੁਸਤਾਖੀ ਮਾਫ, ਇਹ ਤਾਂ ਤੁਹਾਡੀ ਬਾਣੀ ਹੈ। ਮਹਾਰਾਜ ਨੇ ਕਿਹਾ ਤੈਨੂੰ ਕਿਸ ਤਰ੍ਹਾਂ ਪਤਾ ਕਿ ਭਾਈ ਸਾਡੀ ਬਾਣੀ ਹੈ। ਉਹਨੇ ਕਿਹਾ ਮਹਾਰਾਜ ਇਹਦੇ ਵਿੱਚ ਮਹੱਲਾ ਪੰਜਵਾਂ

ਨੇ ਉਹ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪ ਜੀ ਮੰਨਣਾ ਕਰੋ, ਇਹ ਮਹਾਰਾਜ ਜੀ ਨੇ ਹੁਕਮ ਜਾਰੀ ਕੀਤਾ। ਲੇਕਿਨ ਮਹਾਰਾਜ ਜੀ ਦਾ ਸਵਰੂਪ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਤਿਆਰ ਕੀਤਾ। ਸਮਾਂ ਪਿਆਰਿਓ ਬਹੁਤ ਸੀਮਿਤ ਹੈ, ਬੜੇ ਕਾਰਜ ਮਹਾਰਾਜ ਨੇ ਕੀਤੇ, ਜੇ ਆਪਾਂ ਪੜ੍ਹਦੇ ਨਾ ਪਿਆਰਿਓ ਕਰਨਾ ਕੀਤਾ। ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਨੂੰ ਮੁਕੰਮਲ ਕੀਤਾ ਤੇ ਬੁਲੰਦੀਆਂ ਤੱਕ ਲੈ ਕਰਕੇ ਗਏ। ਇਹ ਪਿਆਰਿਓ ਇੱਕ ਤਾਂ ਧਾਰਮਿਕ ਅਸਥਾਨ ਜਿਹੜਾ ਹੈ ਸ੍ਰੀ ਹਰਿਮੰਦਰ ਸਾਹਿਬ ਸਾਡੀ ਝੋਲੀ ਦੇ ਵਿੱਚ, ਪਾਵਨ ਧਾਮ ਸਾਡੇ ਝੋਲੀਆਂ ਦੇ ਵਿੱਚ ਪਵਾਏ, ਤੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਜ ਪਿਆਰਿਓ ਪੂਰੀ ਦੁਨੀਆਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ। ਇਹ ਸਭ ਤੋਂ ਵੱਡੀ ਦੇਣ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਹੈ। ਆਪਾਂ ਵੀ ਪਿਆਰਿਓ ਰਸਨਾ ਪਵਿੱਤਰ ਕਰੀਏ, ਸਾਰੇ ਉਚਾਰਨ ਕਰੋ ਜੀ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦਾ ਪਿਆਰਿਓ ਆਪਾਂ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਪੰਜ ਇਹ ਦੀਵਾਨ ਸੱਜਣਗੇ, ਔਰ ਵੀ ਵੱਖ ਵੱਖ ਬੁਲਾਰਿਆਂ ਤੋਂ ਆਪ ਜੀ ਨੇ, ਕਿਉਂਕਿ ਇਹੀ ਪਿਆਰਿਓ ਮਕਸਦ ਹੋਣਾ ਚਾਹੀਦਾ ਕਿ ਜਿਨ੍ਹਾਂ ਦਾ ਆਪਾਂ ਦਿਹਾੜਾ ਮਨਾਵਾਂਗੇ ਉਹਨਾਂ ਦੀ ਆਪਾਂ ਬਾਤਾਂ ਪਾਈਏ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀਆਂ ਸਾਖੀਆਂ ਨੂੰ ਆਪਾਂ ਸਰਵਣ ਕਰੀਏ, ਉਹਨਾਂ ਦੀ ਬਾਣੀ ਦਾ ਵੱਧ ਤੋਂ ਵੱਧ ਜਾਪ, ਵੱਧ ਤੋਂ ਵੱਧ ਜੇ ਆਪਾਂ ਸਿਮਰਨ ਕਰਦੇ ਹਾਂ ਤਾਂ ਹੀ ਪਿਆਰਿਓ ਇਹ ਦਿਹਾੜੇ ਜੋ ਆਪਾਂ ਮਨਾਉਂਦੇ ਹਾਂ ਉਹ ਸਫਲੇ ਹੋਣਗੇ। ਮੈਂ ਆਪ ਸਾਰਿਆਂ ਦਾ, ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਿਆਰਿਓ। ਆ ਜਿਹੜਾ ਜੱਥਾ, ਜਿਹੜਾ ਬੀਬੀਆਂ ਦਾ, ਸਾਰੇ ਗੁਰਮੁਖ ਪਿਆਰੇ ਪਿਆਰਿਓ, ਕਈ ਸਾਲਾਂ ਤੋਂ ਵੇਖਦੇ ਹਾਂ, ਬੜੇ ਡਟੇ ਹੋਏ ਰਹਿੰਦੇ, ਬੜੀ ਮਹਾਰਾਜ ਜੀ ਦੀ ਕਿਰਪਾ। ਜਦੋਂ ਵੀ ਬਾਣੀ ਦਾ ਪੈਰਾ ਲਾਉਣਾ ਨਾ ਪਿਆਰਿਓ, ਇਹ ਕੋਈ ਸੌਖੀ ਗੱਲ ਨਹੀਂ ਹੈ। ਕਹਿਣਾ ਪਿਆਰਿਓ ਬੜਾ ਇਹ ਸੌਖਾ ਹੁੰਦਾ, ਲੇਕਿਨ ਨਾ ਜਦੋਂ ਕਰਨਾ ਨਾ ਉਸ ਵੇਲੇ ਮਰਨਾ ਪੈਂਦਾ, ਕਰਨਾ ਤੇ ਮਰਨਾ ਪੈਂਦਾ। ਹੁਣ ਕੋਈ ਆ ਕਰਕੇ ਬੈਠੇ ਪੰਜ ਦਸ ਮਿੰਟ ਹੀ ਪਿਆਰਿਓ ਆਪਾਂ ਬਹਿੰਦੇ ਹਾਂ, ਪਾਸੇ ਵੜਦੇ ਹਾਂ, ਲੇਕਿਨ ਧੰਨ ਹਨ ਸਾਰੇ ਗੁਰਮੁਖ ਪਿਆਰੇ, ਬਹੁਤ ਇਕਾਗਰ ਚਿੱਤ ਹੋ ਕਰਕੇ ਭਾਵਨਾ ਦੇ ਵਿੱਚ ਭਿੱਜ ਕਰਕੇ ਆਪ ਜੀ ਰੋਜ਼ ਪਾਠ ਕਰਦੇ ਹੋ, ਰੋਜ਼ ਹਾਜ਼ਰੀਆਂ ਭਰਦੇ ਹੋ, ਆਪ ਸਾਰੇ ਧੰਨਤਾ ਦੇ ਯੋਗ ਹੋ। ਇੰਨੀਆਂ ਕੋ ਬੇਨਤੀਆਂ ਅੱਜ ਆਪ ਜੀ ਪ੍ਰਵਾਨ ਕਰਨਾ ਕਰੋ ਮੇਰੇ ਤੋਂ ਬੋਲਦੇ ਆ। ਬਹੁਤ ਗਲਤੀਆਂ ਹੋ ਗਈਆਂ ਜੀ, ਉਹ ਅਣਜਾਣ ਜਾਂ ਜੀਵ ਸਮਝ ਕਰਕੇ ਆਪ ਨੇ ਖਿਮਾ ਬਖਸ਼ਣੀ ਹੈ। ਆਓ ਸਾਧ ਸੰਗਤ ਜੀ, ਅਖੀਰ ਦੇ ਵਿੱਚ ਆਪਾਂ ਗੱਜ ਵੱਜ ਕਰਕੇ ਫਤਿਹ ਦਾ

ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ।

ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਵਿਖੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਕੈ ਪੁੰਜ ਬਾਣੀ ਕੈ ਬੋਹਿਥ ਕਲਯੁਗ ਕੈ ਉਧਾਰ ਕਰਤਾ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰੇਸ਼ਟ ਲਗ ਬਿਹਤਰ ਹੋ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤੂ ਅਰਜੁਨ ਦੇਵ ਜੀ ਮਹਾਰਾਜ ਆਪ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮੁਖ ਪਿਆਰਿਆਂ ਵੱਲੋਂ ਹਜ਼ੂਰੀ ਸਾਧ ਸੰਗਤ ਗੁਰੂ ਕਾ ਖਾਲਸਾ ਇਹਨਾਂ ਜਥੇਬੰਦੀਆਂ ਵੱਲੋਂ ਸਤਿਗੁਰੂ ਮਹਾਰਾਜ ਸੋਹਣੇ ਦੀਵਾਨ ਸਜਾਏ ਗਏ ਹਨ। ਸਜੇ ਦੀਵਾਨਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਹਰਜਸ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਮਹਾਰਾਜ ਭੁੱਲ ਚੁੱਖ ਦੀ ਖਿਮਾ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਬਾਣੀ ਦਾ ਮਹਾਤਮ ਆਈਆਂ ਸੰਗਤਾਂ ਦੇ ਤਾਈਂ ਬਖਸ਼ਣਾ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਕਾਰੋਬਾਰਾਂ ਦੇ ਵਿੱਚ ਵਾਧੇ ਬਰਕਤਾਂ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਕਰਨਾ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਦੇ ਪਾਵਨ ਪਵਿੱਤਰ ਗੁਰਪੁਰਬ ਮਨਾਉਣ ਦਾ ਬਲ ਉਦਮ ਸਮਰੱਥਾ ਬਖਸ਼ਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਇਸ ਵੇਲੇ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਆਪ ਜੀ ਦੇ ਹਜ਼ੂਰ ਸ਼ਬਦ ਬਾਣੀ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤਾਂ ਨੂੰ ਮਿਲੇ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸਾਹਿਬ ਅੰਗੁਰ ਪ੍ਰਸਾਦ ਸ਼ਬ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ।

Is it possible that it is not?

ਲੱਗੈ ਪਰਾਂ। ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂ ਵਿਸਮਾਦ ਦੇਖੇ ਹੱਜ।

Thank you.

Thank you.

अपना कर पुनो निज दाइया कर पुनो निज दाइया जय जवान पर।

ਜਾਗਾ ਚੋਦਾ ਟੈਕ ਪਿਆਰਾ ਹਰ ਬਾਬਾ ਟੈਕ ਪਿਆਰਾ।

ਆਪਣੇ

ਸਤਿਗੁਰ ਮਿਲੇ ਮੂਰਖ ਸਤਨਾ ਜਾਣਨੀ ਮਨ ਮੁਖੀ ਦਿਨ ਮਗਵਾਇਆ ਵਿਚ ਦੁਨੀਆਂ ਕਾਹੇ ਆਇਆ ਵਿਚ ਦੁਨੀਆਂ ਕਾਹੇ ਆਇਆ।